ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਕੂਟੈ ਘਟ ਜਉ ਪਾਨੀ ਰਹਾਉ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ

ਗਿਆਨ ਸਤਿਗੁਰੁ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੋਤ ਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜਿਨ੍ਹਾਂ ਨੇ ਹਫ਼ਤੇ ਬਾਰੇ ਦੀਵਾਨ ਦੇ ਵਿੱਚ ਆ ਕਰਕੇ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਮਾਣੀਆਂ ਹਨ। ਸਤਿਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਾਂ ਕੀਤੀਆਂ ਹੈ। ਦਾਸ ਤੋਂ ਪਹਿਲਾਂ ਰਾਗੀ ਸਿੰਘਾਂ ਪਾਸੋਂ ਹਰਜਸ ਕੀਰਤਨ ਸਰਵਨ ਕੀਤਾ ਅਤੇ ਉਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਵਨ ਕੀਤੇ। ਹੁਣ ਕੁਛ ਕੁ ਸਮੇਂ ਵਾਸਤੇ ਜੋ ਇਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ ਉਸ 'ਤੇ ਵਿਚਾਰਾਂ ਕਰਨੀਆਂ ਹਨ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਨਾਲ। ਕੁਛ ਕੁ ਬਚਨ ਪੰਜਾਬੀ ਵਿੱਚ ਕਰਾਂਗਾ ਅਤੇ ਕੁਛ ਕੁ ਬਚਨ ਇੰਗਲਿਸ਼ ਦੇ ਵਿੱਚ। ਕਿਰਪਾ ਕਰੋ, ਅਸੀਸਾਂ ਬਖਸ਼ੋ ਅਤੇ ਮਨਚਿਤ ਬਿਰਤੀਆਂ ਇਕਾਗਰ ਕਰੋ ਅਤੇ

0: ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੈਜ਼ ਬਲੈਸਡ ਅਸ ਵਿਦ ਸ਼ਬਦ। ਵੀ ਹੈਵ ਅ ਫਿਊ ਡੇਜ਼ ਅਗੋ ਬਿਗਨ ਦ ਨਿਊ ਈਅਰ, ਦ ਸਿੱਖ ਨਿਊ ਈਅਰ ਵਿਦ ਦ ਮੰਥ ਆਫ ਚੇਤ। ਦ ਰਾਗੀ ਸਿੰਘ ਹੈਜ਼ ਬਲੈਸਡ ਅਸ ਵਿਦ ਦ ਕੀਰਤਨ ਆਫ ਸਿੰਗਿੰਗ ਦੈਟ ਸ਼ਬਦ ਐਂਡ ਦ ਫਸਟ ਪੌੜੀ ਆਫ ਬਾਰਾਂ ਮਹਾ ਗਿਵਨ ਟੂ ਅਸ ਬਾਈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਦ ਫਿਫਥ ਗੁਰੂ, ਦ ਫਿਫਥ ਫਾਰਮ ਆਫ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਦ ਫਿਫਥ ਫਾਰਮ ਆਫ ਵਾਹਿਗੁਰੂ ਔਨ ਦਿਸ ਅਰਥ। ਵੀ ਫਾਲੋ ਦ ਟ੍ਰਾਂਸਲੇਸ਼ਨਸ ਔਨ ਦ ਸਕਰੀਨ। ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਘਣਾ। ਚੇਤ ਇਜ਼ ਦ ਮੰਥ ਔਫ ਦ ਫਸਟ ਮੰਥ ਆਫ ਦ ਸਿੱਖ ਕੈਲੰਡਰ। ਚੇਤ ਇਜ਼ ਦ ਨੇਮ ਆਫ ਦ ਮੰਥ, ਪਰ ਚੇਤ ਆਲਸੋ ਮੀਨਸ ਟੂ ਰਿਮੈਂਬਰ। And to remember in that Shabad, Guru Sahib Ji gives us the teachings of how we should be living our lives within this month. But at the same time, Chet is the first month of the new year. And so Chet gives us a teaching in terms of how we should live our life for this year and how, what actions should we be committing within the year so we can have a peaceful, blissful year moving through our lives, hopefully breaking from the 84 lakh joon and moving into oneness with Akal Purakh Vahiguru. The meaning of life is to become one with the Lord. We have travelled through the 8.4 million birth and death life cycle. We have had this opportunity of becoming humans in the greatest life form of those joons. And this is the life form where we can be liberated from coming and going. We can be liberated from this illusion, this maya, this world. And we can become one with the Lord Vahiguru, find peace, and have infinite, ultimate peace through the blessings of Tan Sri Guru Granth Sahib Ji, who is the form of Akal Purakh Vahiguru on this earth. Chetan means to remember. And if we take the teachings from this Shabad by Sri Guru Tegh Bahadur Sahib Ji, it can give us the teachings of how we can remember, why we should remember, what should we do to remember in not only this month of Chet, but in this whole year and maybe throughout the remainder of our lives so we can be one with the Lord. It is also this month, in this month, we also celebrate the Avatar Parva of Tan Sri Guru Har Rai Sahib Ji Maharaj. And Bhai Tarjinder Singh Ji after me will shed some light on their Jeevan. The seventh Guru of the Sikhs, the seventh form of Sri Guru Nanak Dev Sahib Ji, the seventh form of Vaheguru on this earth. We also celebrate Hola Mahalla. And we know in Sri Anandpur Sahib, where Tan Sri Guru Gobind Singh Sahib Ji took the heads of the Panj Pyare in 1699. A couple of years after that, Tan Sri Guru Gobind Singh Sahib Ji gave the teachings and the hukam to the Sikhs not to celebrate Holi, a festival from another faith, but to celebrate Hola. Hola Mahalla, where Sikhs practice and show their martial traditions. And that festival, that Jod Mela, is going on in Sri Anandpur Sahib as we speak. But let us take this Shabad by Tan Sri Guru Tegh Bahadur Sahib Ji. What teachings are they giving us for our lives? What teachings are they giving us for this year? What teachings are they giving us for this month? What teachings are they giving us for today? Types of shaktiya and powers that may be on the level of God. But Sikhi preaches there is only one. There is one complete power, the Almighty. Tahi English keh sakde hain Almighty, complete power. There is only one. Unna da naam hai Akal Purakh Vahiguru. And on this earth, they are the form of Gurbani. Vaho vaho bani nirankar hai tis jevad avarna koi. And that bani is contained in Tan Sri Guru Granth Sahib Ji and any other bani that our gurus have given us. That is the form of Vaheguru on this earth. Why do we need Vaheguru on this earth? Because we are physical. And physical people, as we are, find it difficult to focus on the spiritual. If we can't see, feel, touch, smell, hear, it's difficult to realize and experience. So through the physical, we realize the spiritual. Sargun de rahi de vich hi asi nirgun di prapti kar sakde haan. Sargun sroop gurbani. Sri Guru Granth Sahib Ji. And through the physical, we can experience the spiritual. Tahi Satguru Sahib Ji ne das sroop tare si. Hon sroop Sri Guru Granth Sahib Ji da hai. So they had to come to this earth themselves and form 10 physical, as we saw, human forms. So people can make a connection. And so once a connection is made, we are given an everlasting, the infinite Guru Sri Guru Granth Sahib Ji, the Shabd Swaroop. And so therefore, we can then connect physically by hearing Gurbani, listening, feeling, smelling, touching. And then we can realize the Nirgun, the formless Vaheguru, who is the almighty power. There is one form Vaheguru, is the organizer, the giver of our life, the organizer and the deliverer. And they are the ones. And how we realize them is through Satgur Prasad. Through the true Guru, Satgur, the true Guru, Prasad, the blessings of the true Guru, we realize. Who do we realize? Sat, Chet, Anand. Satguru di Sahib ji di kirpa sadka naal, asi Sat, Chet, te Anand Swaroop, jo Vaheguru hai, unna di prapti karde haan. Sat, Chet, Anand Swaroop, if we take the translation of Sat, Satgur, Prasad, so Sat means Sat, truth. Now we may feel that we are true as well, because we're living, we see each other, we feel each other. But ultimately we are not true. Logically we are not true. Because one day we will finish. Our life will come to an end. And there was a time when our life wasn't even here. Something which can only be described as true is something which is infinitely true. And only Vaheguru and Gurbani is infinitely true. We are not infinitely true. Hence they describe, Gurbani describes this world as being false. As an illusion. We are false, we're an illusion because we're not infinitely true. Asi sada vaste asthir rehne wale nahi. ਇੱਕ ਦਿਨ ਅਸੀਂ ਵੀ ਮਰਨਾ, ਅਸੀਂ ਵੀ ਮਿੱਟੀ ਵਿੱਚ ਫਿਰ ਜਾ ਕੇ ਮਿਲਣਾ, ਤੇ ਇੱਕ ਸਮਾਂ ਉਹ ਸੀ ਵੀ ਜਦੋਂ ਅਸੀਂ ਹੁੰਦੇ ਨਹੀਂ ਸੀ, ਇਸ ਕਰਕੇ ਅਸੀਂ ਸੱਚੇ ਨਹੀਂ, ਤਾਂ ਹੀ ਇਸ ਦੁਨੀਆਂ ਨੂੰ ਮਾਇਆ ਕਿਹਾ ਗਿਆ ਹੈ, ਕਰਕੇ ਸਦਾ ਵਾਸਤੇ ਰਹਿਣ ਵਾਲੀ ਨਹੀਂ ਹੈਗੀ, ਇੱਕ ਦਿਨ ਇਹ ਸਾਰੀ ਝੂਠੀ ਮਾਇਆ ਨੇ ਮੁੱਕਣਾ ਹੈ. ਸਤ, ਟਰੂਥ, ਟਰੂਥ ਇਨ ਦਾ ਪਾਸਟ, ਟਰੂਥ ਨਾਓ, ਐਂਡ ਟਰੂਥ ਇਨ ਦਾ ਫਿਊਚਰ. ਗੁਰ ਮੀਨਸ ਚੇਤਨ ਸਰੂਪ, ਗੁਰ ਦਾ ਅਰਥ ਹੁੰਦਾ ਚੇਤਨ ਸਰੂਪ, ਜਾਗਦੀ ਜੋਤ. ਅਕਾਲ ਪੁਰਖ ਵਾਹਿਗੁਰੂ ਜਾਗਦੇ ਹਨ. ਦੇ ਆਰ ਨੋਟ ਡੈਡ ਲਾਈਕ ਰੋਕਸ ਐਂਡ ਸਟੋਨਸ ਕੈਨ ਬੀ ਡਿਸਕ੍ਰਾਈਬਡ ਐਸ ਜੜ, ਡੈਡ. ਵੀ ਆਰ ਡਿਸਕ੍ਰਾਈਬਡ ਐਸ ਅਲਾਈਵ ਇਨ ਇੰਗਲਿਸ਼ ਬਿਕੋਜ਼ ਵੀ ਆਰ ਲਿਵਿੰਗ. ਅਕਾਲ ਪੁਰਖ ਵਾਹਿਗੁਰੂ ਇਜ਼ ਫਾਰ ਐਵਰ ਲਿਵਿੰਗ. ਸੋ ਦੇ ਆਰ ਚੇਤਨ ਸਰੂਪ, ਜਾਗਦੀ ਜੋਤ. ਦੱਸ ਵਾ ਵੀ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਾਗਦੀ ਜੋਤ. ਦੇ ਆਰ ਫਾਰ ਐਵਰ ਲਿਵਿੰਗ. ਦੇ ਬਲੈਸਿੰਗਸ ਆਰ ਆਲਵੇਜ਼ ਦੇਰ. ਦੇ ਨੇਵਰ ਡਾਈ. ਦੇ ਆਰ ਨੋਟ ਇਨ ਅ deadly form like a stone or a rock, they are always living. Chetan Swaroop, that's the earth of Gur. And Prasad, Anand Swaroop. So Prasad can mean also Anand. Anand means bliss, peace. So to find that peaceful form of Vaheguru, to experience that peaceful form, if we believe in the one Lord Vaheguru is the giver, the organizer and our deliverer, and through the blessings of Satguru Sahib Ji, Sri Guru Granth Sahib Ji, we attain that form that is Sat, that is true for in the past, present and future, that is Chetan, that is forever alive, never dies, and that is Anand, peaceful, and that peaceful experience is something we can experience if we follow the teachings of our Guru. Ik Oankar, Satguru Prasad, Ik Advait Swaroop Vaheguru, Satguru Sahib Ji Di Kirpa Sadka Naal, Asi Vi Onna Di Prapti Kar Sakde Haan.
1: Chetana Hao Tau Chetala, Nis Din Mai Prani.
0: Chetana, Chetana can have many meanings. Ik Ta Chetana, Yaad Karna, to remember. Okay, Buddhi De Vich Yaad Karna. Chetana Hai, ਤਉ ਚੇਤ ਲੈ, ਯਾਦ ਕਰ ਲਾ, ਚੇਤ ਲੈ. ਸੋ ਜਿਸ ਤਰ੍ਹਾਂ ਇਸ ਮਹੀਨੇ ਦਾ ਨਾਂ ਹੈ ਚੇਤ, ਉਹਦਾ ਅਰਥ ਵੀ ਚੇਤ ਇਸ ਮਹੀਨੇ ਦਾ ਬਣਦਾ, ਪਰ ਉਹਦਾ ਅਰਥ ਯਾਦ ਕਰਨਾ ਵੀ ਬਣਦਾ, ਬੁੱਧੀ ਦੇ ਵਿੱਚ ਯਾਦ ਕਰ ਲਾ. ਸੋ ਚੇਤਨਾ ਦਾ ਨਾਂ ਬੁੱਧੀ ਦਾ ਹੈ. ਬੁੱਧੀ ਇਜ਼ ਆਵਰ ਇੰਟਲੈਕਟ. ਜੇ ਇਫ ਇਨ ਦਿਸ ਮੰਥ ਚੇਤ ਲੈ, ਰਿਮੈਂਬਰ ਇਨ ਆਵਰ ਬੁੱਧੀ. ਜੇ ਵਾਹਿਗੁਰੂ ਸਾਹਿਬ ਜੀ ਨੇ ਸਾਨੂੰ ਬੁੱਧੀ ਦਿੱਤੀ ਹੈ, if God has given us an intellect, then remember Vaheguru in our intellect, in our buddhi. Not necessarily in our minds. In Gurbani, our mind is translated as man. Te buddhi hor cheez hundi hai. Buddhi is where our intellect is, where we think, our thought process, making decisions. That is separate to our mind. Our mind thinks, but decisions are made in our buddhi, our intellect. ਤੇ ਚੇਤਨਾ ਦਾ ਅਰਥ ਬੁੱਧੀ. ਜੇ ਵਾਹਿਗੁਰੂ ਸਾਹਿਬ ਜੀ ਨੇ ਬੁੱਧੀ ਦਿੱਤੀ ਹੈ, ਫਿਰ ਉਸ ਬੁੱਧੀ ਦੇ ਵਿੱਚ ਵਾਹਿਗੁਰੂ ਸਾਹਿਬ ਨੂੰ ਚੇਤੇ ਰੱਖ, ਚੇਤੇ ਕਰ. ਚੇਤੇ ਦਾ, ਚੇਤਨਾ ਦਾ ਨਾਂ ਚੇਤਨ ਸਰੂਪ ਵੀ ਹੈ. ਚੇਤਨ ਸੱਤਾ, ਚੇਤਨ ਸੱਤਾ ਹੁੰਦੀ ਹੈ ਉਹ ਸ਼ਕਤੀ, ਜਿਹੜੀ ਜਾਗਣ ਦੀ, ਜਿਹੜੀ ਪੈਦਾ ਕਰਨ ਦੀ ਸ਼ਕਤੀ ਹੈ. ਸੋ ਆਈ ਟ੍ਰਾਂਸਲੇਟਿਡ ਚੇਤਨ, ਚੇਤਨ ਸਰੂਪ ਐਸ ਵਾਹਿਗੁਰੂ, ਫੋਰ ਐਵਰ ਲਿਵਿੰਗ. But Chetan Shakti is the energy that keeps us alive. We can translate that word Chetana to the energy that keeps us alive. That energy is the energy of Waheguru, the power of Waheguru. The day Waheguru takes the energy out of us is the day we die. So if Waheguru has given us the energy, then why don't we remember the Lord? If Waheguru has given us an intellect, then why don't we remember the Lord? Chetana hai to chet le. If we have a buddhi, if we have an intellect to remember, why don't we remember the Lord? We should remember the Lord. If we have been given the energy to live, the energy to walk around and live our lives on this earth, then why don't we remember the Lord? Chetana da na yaad karna bhi hai. Oh yaad rakh, jede din asi ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਦੇ ਸੀ ਉਸ ਦਿਨ ਚੇਤੇ ਕਰ ਜੇ ਚੇਤੇ ਆਉਂਦੇ ਨੇ ਜਿਹੜੇ ਦਿਨ ਅਸੀਂ ਪਸ਼ੂ ਪ੍ਰੇਤ ਕਈ ਜਨਮ ਭਈ ਕੀਟ ਪਤੰਗਾ ਜਦੋਂ ਅਸੀਂ ਕਈ ਜੂਨਾਂ ਦੇ ਵਿੱਚ ਫਿਰਦੇ ਰਹੇ ਹਾਂ ਉਸ ਦਿਨ ਚੇਤੇ ਕਰ ਜੇ ਚੇਤੇ ਕਰ ਸਕਦਾ ਫਿਰ ਕਿਉਂ ਨਹੀਂ ਵਾਹਿਗੁਰੂ ਨੂੰ ਯਾਦ ਕਰਦੇ ਇਫ ਵੀ ਕੈਨ ਰਿਮੈਂਬਰ ਦੋਜ਼ ਡੇਜ਼ ਵਨ ਵੀ ਵਰ ਕਮਿੰਗ ਥਰੂ ਦ 84 ਲੱਖ ਜੂਨ ਇਨ ਡਿਫਰੈਂਟ ਲਾਈਫ ਫਾਰਮਸ ਵੀ ਹੈਵ ਟਰੈਵਲ ਥਰੂ ਆਲ ਦੋਜ਼ 8.4 ਮਿਲੀਅਨ ਲਾਈਵਸ ਫਰੋਮ ਐਂਟਸ ਫਰੋਮ ਐਨੀਮਲਸ ਡਿਫਰੈਂਟ ਐਨੀਮਲਸ ਡਿਫਰੈਂਟ forms in water, on land. And if we can remember those days when we were in our mother's womb, when we were protected, as Gurbani describes that time, O Agni de vich Maharaj Sahib ne rakhya kiti, if we can remember those times, then why aren't we remembering the Lord? This is the teaching by Tan Sri Guru Tegh Bahadur Sahib Ji, not only for this month of Chet, but a teaching for us to go with for the rest of our lives. Chetana hai to chet le, nis din mein prani, nis the night, din, the day. Nis raat hundi hai, din hunda hai. Main prani. Prani, Guru Sahib Ji is telling us, prani. Pran da arth hunda swas lena. Jere pran saade antar, the breathing that we do is called pran. So a description of us as humans is prani. Somebody who has breath. We have been given a set amount of breaths to live in this life. Some breathe a lot and they live long lives. Some have less breaths and obviously they don't live long lives. Guru Sahib Ji is saying, if we have been given that memory of remembering when we were in our mother's womb and we asked for protection, if we have been given the memory when we were in the different life forms in the 8.4 million birth and death life cycle, if we have been given that energy to be alive, if we have been given an intellect, our buddhi, to remember the Lord, why do we not remember the Lord? And we should be remembering the Lord day and night. Guru Sahib Ji ਕਹਿੰਦੇ ਹਨ ਜੇ ਬੁੱਧੀ ਦਿੱਤੀ ਹੈ ਜੇ ਚੇਤਨ ਸ਼ਕਤੀ ਦਿੱਤੀ ਹੈ ਜੇ ਯਾਦਗਾਰ ਦਿੱਤੀ ਹੈ ਤੇ ਫਿਰ ਕਾਤੋਂ ਨਹੀਂ ਦਿਨ ਰਾਤ ਅਸੀਂ ਵਾਹਿਗੁਰੂ ਨੂੰ ਚੇਤੇ ਰੱਖਦੇ
1: ਛਿਨ ਛਿਨ ਹਉ ਔਦ ਬਿਹਾਤ ਹੈ ਫੂਟੈ ਘਟ ਜੋ ਪਾਨੀ
0: ਛਿਨ ਛਿਨ ਔਦ ਬਿਹਾਤ ਹੈ ਔਦ ਮੀਨਸ ਏਜ ਔਦ ਹੁੰਦੀ ਆ ਉਮਰ ਛਿਨ ਛਿਨ ਛਿਨ ਇਜ਼ ਅ ਮੈਜਰ ਆਫ ਟਾਈਮ ਛਿਨ ਜਿੱਦਾਂ ਇੱਕ ਪਲ ਕਹਿੰਦੇ ਆ ਇੱਕ ਨਿਮਕ ਵਾਹਿਗੁਰੂ ਇੱਕ ਨਿਮਕ ਉਹਨੂੰ ਕਹਿੰਦੇ ਆ ਜਿਸ ਤਰ੍ਹਾਂ ਅਸੀਂ ਅੱਖ ਮੀਟ ਕੇ ਖੋਲਦੇ ਹਾਂ ਵਨ ਵੀ ਬਲਿੰਕ ਇਟਸ ਡਿਸਕ੍ਰਾਈਬਡ ਐਜ਼ ਅ ਨਿਮਕ ਐਂਡ ਲੈਸ ਦੈਨ ਦੈਟ ਟਾਈਮ ਇਜ਼ ਡਿਸਕ੍ਰਾਈਬਡ ਐਜ਼ ਅ ਸ਼ਿਨ ਸੋ ਸ਼ਿਨ ਇਜ਼ ਐਨ ਐਬਸੋਲੂਟ ਇਨਸਟੈਂਟ ਇਨ ਦ ਟ੍ਰਾਂਸਲੇਸ਼ਨ ਔਨ ਦ ਸਕਰੀਨਸ ਇਫ ਦ ਸਿੰਗਸ ਆਰ ਸ਼ੋਇੰਗ ਇਟ ਮਾਈਟ ਸੇ ਮੋਮੈਂਟ ਬਟ ਅ ਮੋਮੈਂਟ ਕੈਨ ਬੀ ਅ ਲੌਂਗ ਟਾਈਮ ਸ਼ਿਨ ਹੁੰਦਾ ਬਹੁਤ ਘੱਟ ਮਿੰਟੀ ਐਨ ਇਨਸਟੈਂਟ ਇੱਕਦਮ ਸ਼ਿਨ ਸ਼ਿਨ ਆਉਦ ਬਿਹਾਤ ਹੈ ਬਿਹਾਤ ਮੀਨਸ It's going. Our age, our lives are going. Obviously, one day we were little kids. We have kids in the Sadh Sangat. One day we were like that. And we've grown through our years. Each instant, our life is going. Our breathing is going. Our life is wearing away. How is it wearing away? Phute kat jio pani. Kat hunda kada. In India, those pots where, those clay pots where, they carry the water and they keep pure water. When you used to get water from wells, they would carry it in a kada. Unu kende a kat. Kada. Jo pani. Pani means water in this instance. So kade de vich jis tarah pani rakhde haan. In a pot, a clay pot, how we keep water. And Guru Sahib Ji before that says, phute kat. Imagine a kada, a pot, a clay pot, which has got a crack in it. And a clay pot that has got a crack in it, the water will seep out slowly, slowly. ਜਿਸ ਤਰ੍ਹਾਂ ਫੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੌਲੀ ਹੌਲੀ ਇਸ ਤਰ੍ਹਾਂ ਸਾਡਾ ਜੀਵਨ ਹੈ ਸਾਡੇ ਪ੍ਰਾਣ ਹੌਲੀ ਹੌਲੀ ਚੱਲਦੇ ਨੇ ਹੌਲੀ ਹੌਲੀ ਨਿਕਲਦੇ ਨੇ ਇੱਕ ਦਿਨ ਬੰਦ ਹੋ ਜਾਣੇ ਆ ਜਸਟ ਲਾਈਕ ਅ ਵਾਟਰ ਡ੍ਰਿਪਸ ਆਊਟ ਆਫ ਅ ਕਲੇ ਪੋਟ ਦੈਟ ਇਜ਼ ਹਾਊ ਆਵਰ ਲਾਈਫ ਇਜ਼ ਗੋਇੰਗ ਅਵੇ ਐਵਰੀ ਇਨਸਟੈਂਟ ਐਵਰੀ ਸੈਕਿੰਡ
1: ਰਹਾਉ
0: ਐਂਡ ਦਿਸ ਇਜ਼ ਦ ਰਹਾਉ ਹਲਾ ਸ਼ਬਦ ਰਹਾਉ ਮੀਨਸ ਟੂ ਟੇਕ ਅ ਪੌਜ਼ ਫੋਕਸ ਔਨ ਵਾਟ ਗੁਰੂ ਸਾਹਿਬ ਜੀ ਹੈਜ਼ given us, what teachings they've given us, they're telling us that our life is going away every instant.
1: ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ
0: ਸੋ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਵਾਲ ਪੁੱਛਦੇ ਹਨ ਹਰ ਗੁਣ ਕਾਹੇ ਨਾ ਗਾਵਹੀ ਹਰੀ ਦੇ ਗੁਣ ਕਾਹੇ ਨਾ ਗਾਵਹੀ ਕਿਉਂ ਨੀ ਅਸੀਂ ਗਾਉਂਦੇ ਕਿਉਂ ਨੀ ਅਸੀਂ ਭਜਨ ਸਿਮਰਨ ਕਰਦੇ ਕਿਉਂ ਨੀ ਅਸੀਂ ਕੀਰਤਨ ਸਰਵਨ ਕਰਦੇ ਸਾਧ ਸੰਗਤ ਦੇ ਵਿੱਚ ਆਉਂਦੇ ਗੁਰੂ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਜ਼ ਆਸਕਿੰਗ ਇਜ਼ ਆਲ ਅ ਕੁਐਸਚਨ ਹਰ ਗੁਣ ਗੁਣ ਮੀਨ ਦ ਕੈਰੇਕਟਰਿਸਟਿਕਸ ਦ ਕੁਆਲਿਟੀਜ਼ ਹਰ ਵਾਹਿਗੁਰੂ ਵਾਈ ਡੋਂਟ ਵੀ ਕਾਹੇ ਨਾ ਗਾਵਹੀ ਵਾਈ ਡੋਂਟ ਵੀ ਸਿੰਗ ਦ ਪ੍ਰੇਜ਼ਿਜ਼ ਆਫ ਦ ਲਾਰਡ ਦੈਨ ਇਫ ਵੀ ਨੋ ਦਿਸ ਇਨਫੋਰਮੇਸ਼ਨ ਦੈਟ ਆਵਰ ਲਾਈਫ ਇਜ਼ ਗੋਇੰਗ ਅਵੇ ਐਵਰੀ ਇੰਸਟੈਂਟ ਦੈਨ ਵਾਈ ਡੋਂਟ ਵੀ ਸਿੰਗ ਦੈਰ ਪ੍ਰੇਜ਼ਿਜ਼ ਮੂਰਖ ਅਗਿਆਨਾ ਦੈਨ ਦੇ ਸੇ ਟੂ ਆਲ ਆਫ ਅਸ Murakh Agyana. Agyana means a person without knowledge. A Murakh is somebody who has no knowledge. Jis tarah si Punjabi de vich bevkoof vi keh dinne aan. Idiot, if you want in English. Murakh. Somebody who knows but still doesn't do it. Onu kehnde aan Murakh. Jinnanu pata vi hove par pher vi nahi karda. Onu kehnde aan Murakh. Te Agyana, those without any knowledge. So Guru Sahib ji is asking us a question. Even though we know that our life is going away, instant by instant, even though we know that there is going to be an afterlife and we are going to have to depend on what our karma or our actions have done in this life, then why are we not singing the praises of the Lord? Singing the praises of the Lord, if I sing the praises, that's not going to benefit anybody else but me. If you sing the praises of the Lord, it will benefit you. So why aren't we singing those praises if we know they are going to give us benefits? ਜਦੋਂ ਗੁਰੂ ਸਾਹਿਬ ਦਾ ਸਾਰਾ ਇਤਿਹਾਸ ਅਸੀਂ ਸੁਣਿਆ ਇੱਥੇ ਸੰਗਤ 'ਚ ਆਉਂਦੇ ਹਾਂ ਸਾਰੇ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਅਸੀਂ ਹਫ਼ਤੇ ਵਾਰੀ ਆਉਂਦੇ ਹਾਂ ਸੰਗਤ ਕਰਦੇ ਹਾਂ ਪਰ ਅਸੀਂ ਫਿਰ ਘਰਾਂ 'ਚ ਨਹੀਂ ਜਾ ਕੇ ਕਰਦੇ ਸਿੱਖੀ ਦੀ ਪ੍ਰੈਕਟਿਸ ਕਾਹਤੋਂ ਨਹੀਂ ਕਰਦੇ ਅਭਿਆਸ ਕਾਹਤੋਂ ਨਹੀਂ ਕਰਦੇ ਬਾਣੀ ਕਾਹਤੋਂ ਨਹੀਂ ਪੜ੍ਹਦੇ ਗੁਰੂ ਸਾਹਿਬ ਜੀ ਸਾਨੂੰ ਸਵਾਲ ਪੁੱਛਦੇ ਹਨ ਇਫ ਵੀ ਨੋ ਦੈਨ ਵਾਈ ਆਰ ਵੀ ਨੋਟ ਸਿੰਗਿੰਗ ਦ ਪ੍ਰੇਜ਼ਿਜ਼ ਇਫ ਵੀ ਨੋ ਵਨ ਡੇ ਵੀ ਵਿਲ ਡਾਈ One day we will have to go to the afterlife. And in the afterlife, if we want positivity, then why don't we sing the praises of the Lord?
1: Chuthay lalach laag kai neh maran pashana.
0: So chuthay lalach. Lalach sare nu pata hona chahida bhi lalach da arth ki aa. Chuthay, the falseness. Laag kai. By joining with falseness in this world, neh maran pashana. We haven't realized that we're going to die one day. Lalach ki aa duniya da, maya da lalach aa. ਪੈਸੇ ਕੰਮ ਦਾ ਲਾਲਚ ਆ ਗੱਡੀਆਂ ਦਾ ਲਾਲਚ ਆ ਘਰਾਂ ਦਾ ਲਾਲਚ ਆ ਮਿੱਤਰਾਂ ਦਾ ਲਾਲਚ ਆ ਸ਼ਰਾਬ ਦਾ ਲਾਲਚ ਆ ਨਸ਼ੇ ਪੱਤਿਆਂ ਦਾ ਲਾਲਚ ਆ ਹੰਕਾਰ ਦਾ ਲਾਲਚ ਆ ਸੋਭਾ ਦਾ ਲਾਲਚ ਆ ਦੇਰ ਇਜ਼ ਮੈਨੀ ਡਿਫਰੈਂਟ ਲਾਲਚਿਜ਼ ਡਿਫਰੈਂਟ ਥਿੰਗਸ ਦੈਟ ਵੀ ਜੁਆਇਨ ਟੂ ਇਨ ਦਿਸ ਵਰਲਡ ਵੀ ਜੁਆਇਨ ਟੂ ਮਨੀ ਕਾਰਸ ਹਾਊਸਿਸ ਕਲੋਥਸ ਫਰੈਂਡਸ ਰਿਲੇਟਿਵਸ ਓਨਰ ਰਿਸਪੈਕਟ ਪਰ ਜਿਹੜੀ ਅਸਲੀ ਸੋਭਾ ਉਹ ਸੋਭਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਣੀ ਹੈ ਵਮ ਵੀ ਆਰ ਸੇਵ ਫਰੋਮ ਦਿਸ 84 ਲੱਖ ਜੂਨ ਦੈਟ ਇਜ਼ ਵਮ ਵੀ ਗੈਟ ਦ ਟਰੂ ਬਲੈਸਿੰਗਸ ਦੈਨ ਵੀ ਆਰ ਸੇਵਡ ਐਂਡ ਵੀ ਗੈਟ ਦ ਟਰੂ ਓਨਰ ਵਾਈ ਡੋਂਟ ਵੀ ਰੈਕਗਨਾਈਜ਼ ਦੈਟ ਵਨ ਡੇ ਵੀ ਗੋਇੰਗ ਟੂ ਡਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਔਨ ਦੇ ਟਰੈਵਲਸ ਵਨ ਦੇ ਵਰ ਸੇਵਿੰਗ ਆਲ ਆਫ ਦੇਅਰ ਕ੍ਰੀਏਸ਼ਨ ਦੇ ਕੇਮ ਟੂ ਅ ਵਿਲੇਜ ਐਂਡ ਐਟ ਦ ਵਿਲੇਜ ਵਾਸ ਐਨ ਓਲਡ ਮੈਨ ਹੂ ਹੈਡ ਹਿਸ ਕਾਊਜ਼ ਹਿਸ ਮੱਝਾਂ ਹਿਸ ਬੁਲਸ ਐਟ ਹਿਸ ਵੈਲ ਐਂਡ ਹੀ ਵਾਸ ਆਰਡਰਿੰਗ ਹਿਸ ਸਨਸ around doing the housework ਸਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਸਮੇਂ ਕਿਸੇ ਪਿੰਡ 'ਚ ਗਏ ਉੱਥੇ ਪਿੰਡ ਇੱਕ ਬਜ਼ੁਰਗ ਸੀ ਉਹ ਬਜ਼ੁਰਗ ਆਪਦੇ ਖੂਹ ਦੇ ਉੱਪਰ ਆਪਦੇ ਬਲਦਾਂ ਦਾ ਆਪਦੇ ਮੱਝਾਂ ਨੂੰ ਪਾਣੀ ਦਿੰਦਾ ਸੀ ਆਪਦੇ ਬੱਚਿਆਂ ਨੂੰ ਕਹਿੰਦਾ ਸੀ ਆਹ ਕੰਮ ਕਰੋ ਉਹ ਕੰਮ ਕਰੋ ਇਹ ਕੰਮ ਕਰੋ ਹੀ ਵਾਸ ਆਰਡਰਿੰਗ ਹਿਸ ਸਨਸ ਟੂ ਡੂ ਦ ਹਾਊਸ ਵਰਕ ਔਰ ਦ ਵਰਕ ਆਫ ਦੇਅਰ ਹਾਊਸ ਗੁਰੂ ਸਾਹਿਬ ਜੀ ਨੇ ਇੱਕ ਬੇਨਤੀ ਰੂਪ ਹੀ ਕੀਤੀ ਉਹਨੂੰ ਵੀ ਤੇਰੀ ਉਮਰ ਬਹੁਤ ਹੋ ਗਈ ਹੈ ਤੂੰ ਵਾਹਿਗੁਰੂ ਦਾ ਨਾਂ ਲਿਆ ਕਰ ਵਾਹਿਗੁਰੂ ਦਾ ਨਾਂ ਲੈ ਤੇ ਤੈਨੂੰ ਮੁਕਤੀ ਦੇ ਦਾਂਗੇ ਗੁਰੂ ਸਾਹਿਬ ਜੀ ਵਾਹਿਗੁਰੂ ਤੈਨੂੰ ਬਖਸ਼ਿਸ਼ ਕਰ ਦੇਣਗੇ ਗੁਰੂ ਸਾਹਿਬ ਜੀ ਸੈਡ ਟੂ ਹਿਮ ਦੈਟ ਇਫ ਯੂ ਰਿਪੀਟ ਦ ਨੇਮ ਆਫ ਦ ਲਾਰਡ ਇਨ ਯੋਰ ਫਾਈਨਲ ਡੇਜ਼ ਯੂ ਆਰ ਕੁਆਈਟ ਓਲਡ ਨਾਓ ਯੂ ਵਿਲ ਬੀ ਬਲੈਸਡ ਬਾਈ ਵਾਹਿਗੁਰੂ ਐਂਡ ਯੂ ਵਿਲ ਬੀ ਲਿਬਰੇਟਿਡ ਯੂ ਵਿਲ ਬੀ ਟੇਕਨ ਆਊਟ ਦ 84 ਲੱਖ ਜੂਨ ਦੈਟ ਓਲਡ ਮੈਨ ਗੇਵ ਅ ਰਿਪਲਾਈ ਹੀ ਸੈਡ ਲੁੱਕ ਐਟ ਮਾਈ ਚਿਲਡਰਨ ਦੇ ਡੋਂਟ ਨੋ ਹਾਊ ਟੂ ਡੂ ਐਨੀਥਿੰਗ ਆਈ ਹੈਵ ਟੂ ਆਰਡਰ ਦੈਮ ਅਬਾਊਟ ਹੂ ਵਿਲ ਲੁੱਕ ਆਫਟਰ ਦਿਸ ਹਾਊਸ ਵੈਨ ਆਈ If I die, if I'm liberated, if you take my life away now, who will look after it? ਇਹ ਘਰ ਦਾ ਕੰਮ ਕਿਹਨੇ ਕਰਨਾ ਫਿਕਰ ਕਿਹਨੇ ਰੱਖਣਾ ਜੇ ਮੈਨੂੰ ਮੁਕਤ ਕਰਾਤਾ ਸਤਿਗੁਰੂ ਸਾਹਿਬ ਜੀ ਜੇ ਹੁਣੇ ਮੈਨੂੰ ਤੁਸੀਂ ਲੈ ਗਏ ਫਿਰ ਘਰ ਦਾ ਫਿਕਰ ਇਹ ਤਾਂ ਕਰਦੇ ਨਹੀਂ ਮੈਨੂੰ ਇੱਥੋਂ ਰਹਿਣਾ ਪੈਣਾ ਆ ਵੀ ਫਿਕਰ ਘਰ ਦਾ ਜਿਹੜੇ ਕੰਮ ਨੇ ਉਹ ਕੌਣ ਕਰਾਊਗਾ ਕੌਣ ਚਲਾਊਗਾ ਗੁਰੂ ਸਾਹਿਬ ਜੀ ਨੇ ਫੇਰ ਬੇਨਤੀ ਕੀਤੀ ਵੀ ਨਹੀਂ ਤੂੰ ਵਾਹਿਗੁਰੂ ਦਾ ਨਾਮ ਲੈ ਲੈ, ਮੁਕਤੀ ਲੈ ਲੈ, ਘਰ ਦੇ ਕੰਮ ਤਾਂ ਹੁੰਦੇ ਰਹਿੰਦੇ, ਤੇਰੇ ਤੋਂ ਪਹਿਲਾਂ ਵੀ ਹੁੰਦੇ ਸੀ ਤੇ ਬਾਅਦ ਚ ਵੀ ਹੁੰਦੇ ਰਹਿਣਗੇ। ਤੇ ਉਹ ਕਹਿੰਦਾ ਨਹੀਂ, ਮੇਰੇ ਬੱਚਿਆਂ ਤੋਂ ਨਹੀਂ ਹੋਣਾ ਕੰਮ, ਘਰ ਦਾ ਕੰਮ। My kids will not be able to run this house and the work of this house. I need to stay here and look after them. Guru Sahib Ji kehnde, chal koi na phir, tu itthe hi reh. Guru Sahib Ji continued on their travels. Utthe reha, anjira bujurg si, 4-5 saalan baad, ohna di jehri ik majj si, oh bimar ho gi. Ohda dhyan oh majj de vich reha, vi oh bimar ho gi aa, te oh sareer chhad gaya. Sareer chhad gaya, agle jeevan de vich oh aap majj ਦਾ ਬੱਚਾ ਬਣਿਆ। ਸੋ ਹੀ ਬਿਖੇਮ ਅ ਬਫਲੋ ਅਖਾਓ, ਅ ਚਾਈਲਡ ਆਫ ਅ ਬਫਲੋ ਔਰ ਅਖਾਓ ਵਨ ਹੀ ਪਾਸਡ ਅਵੇ, ਬਿਕੋਜ਼ ਹੀ ਸੈਡ ਟੂ ਗੁਰੂ ਸਾਹਿਬ ਜੀ, ਆਈ ਡੋਂਟ ਨੀਡ ਟੂ ਗੋ ਯੈਟ, ਆਈ ਨੀਡ ਟੂ ਲੁੱਕ ਆਫਟਰ ਦਿਸ ਹਾਊਸ। ਐਂਡ ਅ ਫਿਊ ਈਅਰਸ ਲੇਟਰ, ਵੈਨ ਹੀ ਵਾਜ਼ ਵੈਰੀ ਓਲਡ ਐਂਡ ਬ੍ਰਿਟਲ, ਹੀ ਥੋਟ ਅਬਾਊਟ ਦ ਬਫਲੋ ਔਰ ਦ ਖਾਓ ਦੈਟ ਵਾਜ਼ ਇਲ ਇਨ ਹਿਸ ਹਾਊਸ, ਐਂਡ ਦੈਟਸ ਵੈਨ ਹੀ ਪਾਸਡ ਅਵੇ। ਐਂਡ ਥਿੰਕਿੰਗ ਅਬਾਊਟ ਦੈਟ, ਇਨ ਹਿਸ ਨੈਕਸਟ ਲਾਈਫ ਹੀ ਬਿਕੇਮ ਅ ਬਫਲੋ ਔਰ ਅ ਖਾਓ। ਗੁਰੂ ਸਾਹਿਬ ਜੀ ਖੇਮ ਅਰਾਊਂਡ ਦ ਵਿਲੇਜ ਅਗੇਨ, ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਫੇਰ ਉੱਥੇ ਆਏ ਤੇ ਉਹ ਜਿਹੜੇ ਬੱਚੇ ਸੀ ਉਹਨਾਂ ਨੂੰ ਵੇਖਿਆ, ਕਹਿੰਦੇ ਤੁਹਾਡਾ ਬਜ਼ੁਰਗ ਪਿਤਾ ਜੀ ਕਿੱਥੇ ਆ? ਅਨਹੀ ਤੇ ਛੋਲ ਗੁਰੂ ਸਾਹਿਬ ਜੀ ਵੀ ਇਹ ਤਾਂ ਕਈ ਸਾਲ, 1-2 ਸਾਲ ਹੋ ਗਏ ਸਰੀਰ ਛੱਡ ਗਿਆ ਸੀ। ਹੀ ਫਸਟ ਅਵੇ ਕਪਲ ਆਫ ਈਅਰਸ ਅਗੋ, ਗੁਰੂ ਸਾਹਿਬ ਜੀ ਨੂੰ ਅਨੁਭਵ ਸੀ ਆਪ ਵਾਹਿਗੁਰੂ ਦਾ ਸਰੂਪ ਨੇ, ਤੇ ਉਹਨਾਂ ਨੇ ਵੇਖਿਆ ਵੀ ਉਹ ਜਿਹੜੀ ਮੱਝ ਦਾ ਬੱਚਾ ਆ ਉਹੀ ਇਹਨਾਂ ਦਾ ਬਜ਼ੁਰਗ ਪਿਤਾ ਸੀ। ਗੁਰੂ ਸਾਹਿਬ ਜੀ ਵੈਨ ਓਵਰ ਟੂ ਦ ਬਫਲੋ, ਬਿਕੋਜ਼ ਬੀਇੰਗ ਵਾਹਿਗੁਰੂ ਫਾਰਮ ਦਮਸੈਲਵਸ, ਦੇ ਨਿਊ ਦੈਟ ਹੀ that old man had become the child of this buffalo. So he went and over and spoke andron and said, hun tu majj baneya, odo main tenu mukti kara reya si, mukt kara reya si, hun tu majj da bachcha ban gaya, hun chal, hun vaheguru keh ik wari andron te main hun tenu mukt kara dinna. Guru sahib ji goes, just say vaheguru one time now and I will liberate you. Te oh bujurg pher vi pama majj da bachcha hove, onu pher ni mo visreya. He's still attached to his children. He said, a majj is worth 500 rupees. 500 rupees was very much in that time. He said, one majj's cost is 500 rupees. And if I died, my 500 rupees went to them. Because I could also sell 500 rupees. And they would have to take more, 500 rupees. So 1,000 rupees would have to go. You stay, don't do it. Don't do it. Don't do it. Don't do it. Don't do it. Don't do it. So he was still worried about his family. He said, one buffalo costs 500 rupees. If I die now, they could have sold me when I'm older and made 500. So they're going to lose that 500. Then they'll have to buy another one. That's going to be another 500. So they're going to lose 1,000 rupees. And in those days, that's a lot of money. He said, so I don't want to be liberated. I want to stay giving milk to this family. Chal, Guru Sahib Ji pher chale gaye. ਉਹਦਾ ਸਮਾਂ ਆਇਆ, ਮੱਝ ਦਾ ਉਹ ਸਰੀਰ ਛੱਡ ਗਿਆ, ਅਗਲੀ ਜੂਨ ਦੇ ਵਿੱਚ ਕੁੱਤਾ ਬਣਿਆ। ਹੀ ਬਿਕੇਮ ਅ ਡੌਗ ਇਨ ਹਿਸ ਨੈਕਸਟ ਲਾਈਫ ਬਿਕੋਜ਼ ਹੀ ਵਾਜ਼ ਵਰੀਡ ਅਬਾਊਟ ਦੇਅਰ ਮਨੀ, ਐਂਡ ਬੇਸਿਕਲੀ ਬਿਕੋਜ਼ ਹੀ ਵਾਜ਼ ਵਰੀਡ ਅਬਾਊਟ ਦੇਮ ਹੀ ਬਿਕੇਮ ਦੇਅਰ ਗਾਰਡ ਡੌਗ। ਉਹੀ ਘਰ 'ਚ ਰਿਹਾ ਕੁੱਤਾ ਬਣ ਕੇ, ਕਰਕੇ ਉਹਨਾਂ ਦੀ ਰਾਖੀ ਕਰਦਾ ਰਿਹਾ। ਫਿਰ ਇੱਕ ਸਮਾਂ ਆਇਆ ਉਹ ਕੁੱਤਾ ਵੀ ਸਰੀਰ ਛੱਡ ਗਿਆ। ਸਰੀਰ ਛੱਡਦਾ, ਅ ਗਾਰਡ ਡੌਗ ਲੁੱਕਸ ਆਫਟਰ ਆਲ ਦ ਪੋਜੈਸ਼ਨਸ, ਐਂਡ ਇਟ ਕੇਮ ਅ ਟਾਈਮ ਵਨ ਦ ਗਾਰਡ ਡੌਗ ਇਨ ਹਿਸ ਮਾਈਂਡ ਵਾਜ਼ ਦ ਮਨੀ ਆਫ ਦ ਫੈਮਿਲੀ। ਜਿਸ ਤਰ੍ਹਾਂ ਮਹਾਰਾਜ ਸਾਹਿਬ ਦੱਸਦੇ ਨੇ, ਅੰਤ ਬਾਰ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਬ ਜੂਨ ਬਲ ਬਲ ਅਵਤਰੈ, ਦੋਜ਼ ਹੂ ਔਨ ਦੇ ਲਾਸਟ ਬ੍ਰੈਥ ਥਿੰਕ ਆਫ ਮਨੀ ਕਮ ਓਵਰ ਐਂਡ ਓਵਰ ਅਗੇਨ ਐਜ਼ ਅ ਸਨੇਕ। ਸੋ ਭਗਤ ਜੀ ਗਿਵਸ ਇਸ ਦ ਸ਼ਬਦ ਐਂਡ ਦੇ ਸੇ ਟੂ ਅਸ ਦੈਟ ਔਨ ਆਵਰ ਲਾਸਟ ਬ੍ਰੈਥ ਇਫ ਵੀ ਥਿੰਕ ਅਬਾਊਟ ਡਿਫਰੈਂਟ ਥਿੰਗਸ ਦੈਟਸ ਹਾਊ ਆਵਰ ਨੈਕਸਟ ਲਾਈਫ ਬਿਕਮਸ। ਐਂਡ ਇਨ ਦਿਸ ਕੇਸ ਦਿਸ ਗਾਰਡ ਡੌਗ ਵਾਜ਼ ਥਿੰਕਿੰਗ ਅਬਾਊਟ ਦੇਅਰ ਪੋਜੈਸ਼ਨਸ ਦੇਅਰ ਮਨੀ ਐਂਡ ਸੋ ਇਨ ਦਿਸ ਨੈਕਸਟ ਲਾਈਫ ਹੀ ਬਿਕੇਮ ਅ ਸਨੇਕ। And he would wander around their land as a snake. Ek din bachiyan de vyah hoye, bachiyan de agge bachche hoye, ode pote potiyan, te ek din jidda India de vich drakht naal oh ping ji bana lende ha, bachche ode vich pa dende ha, vi bachcha ode vich pya si, ode bachche agge kam ghar de karde si, odi nohha ghar de kam karde si, te bachcha bahar utthe pya si, oh bachcha ron lag gaya, ਬਾਹਰ ਰੋਣ ਲੱਗ ਗਿਆ। ਇਹ ਸੱਪ ਸੀ ਬੱਚੇ ਦਾ ਲੱਗਦਾ ਸੀ ਤਾਂ ਦਾਦਾ। ਸੋ ਹੀ ਇਜ਼ ਲਾਈਕ ਦ ਗ੍ਰੈਂਡ ਫਾਦਰ ਆਫ ਦਿਸ ਬੇਬੀ ਹੂ ਸਵਿੰਗਿੰਗ ਅੰਡਰ ਅ ਟ੍ਰੀ ਵਾਇਲ ਦ ਬੇਬੀਜ ਮਦਰ ਐਂਡ ਫਾਦਰ, ਦਿਸ ਓਲਡ ਮੈਨਸ ਚਿਲਡਰਨ ਐਂਡ ਡੌਟਰ ਇਨ ਲਾਜ਼ ਆਰ ਡੂਇੰਗ ਦ ਹਾਊਸ ਵਰਕ। ਹੀ ਸੀਜ਼ ਦ ਬੇਬੀਜ਼ ਕ੍ਰਾਇੰਗ, ਸੋ ਹੀ ਥਿੰਕਸ ਹੀ ਇਜ਼ ਗੋਟ ਟੂ ਗੋ ਪ੍ਰੋਟੈਕਟ ਦ ਬੇਬੀ ਬਿਕੋਜ਼ ਇਟ ਇਜ਼ ਗ੍ਰੈਂਡ ਚਾਈਲਡ। ਸੋ ਦਰਖਤ ਦੇ ਉੱਪਰ ਸੱਪ ਚੜ ਗਿਆ, ਛਾਂ ਦੇਣ ਵਾਸਤੇ ਉਹਨੇ ਸੋਚਿਆ ਵੀ ਚੱਲ ਧੁੱਪ ਲੱਗਦੀ ਹੋਣੀ ਆ ਤਾਂ ਹੀ ਰੋਂਦਾ ਵੀ ਮੈਂ ਛਾਂ ਦਿੰਦਾ ਇਹਨੂੰ ਬਟ ਓਬਵੀਅਸਲੀ ਇਫ ਯੂ ਐਸ ਅ ਪੇਰੈਂਟ ਸੀਜ਼ ਅ ਸਨੇਕ ਇਨ ਯੋਰ ਹਾਊਸ ਔਰ ਐਨ ਐਨੀਮਲ ਇਨ ਯੋਰ ਹਾਊਸ ਆਫਟਰ ਯੋਰ ਚਿਲਡਰਨ ਵਟ ਵੁੱਡ ਯੂ ਡੂ ਯੂ ਵੁੱਡ ਅਟੈਕ ਦ ਐਨੀਮਲ ਔਰ ਟ੍ਰਾਈ ਐਂਡ ਗੈਟ ਦੈਮ ਆਊਟ ਆਫ ਦ ਹਾਊਸ ਉਹਨੇ ਜਦੋਂ ਵੇਖਿਆ ਉਹਦੇ ਆਪਦੇ ਬੱਚੇ ਨੇ ਉਹਨੇ ਸੁੱਟੀ ਚੱਕੀ ਤੇ ਸੱਪ ਮਾਰਤਾ ਸਰੀਰ ਫੇਰ ਛੱਡ ਗਿਆ ਬਜ਼ੁਰਗ ਉਹਨੂੰ ਕੀ ਪਤਾ ਸੀ ਵੀ ਮੇਰਾ ਤਾਂ ਬਾਪ ਹੀ ਬਣਿਆ ਫਿਰਦਾ ਇਹ ਸੱਪ ਪਹਿਲਾਂ

0: all the way down the 84 lakh june and he's now an ant. Guru Sahib ji fair us nagar de vich aaye tan Sri Guru Nanak Sahib fair aaye te bhai Mardane ji nu kehnde vi us nali de vichon keeda kad ke liya te bhai Mardana ji ne kiya vi keeda kadon kadna jis tarah sawal puchda hunda si Guru Sahib nu chal hukm mann ke ohne keeda kadya hath te lianda Guru Sahib de agge Guru Sahib ne fair puchya vi hun dass hun vi moh karda kehnda nahi hun Maharaj Sahib mainu bacha lo main bahut joon dekh le ਮੈਂ ਤਾਂ ਸੋਚਿਆ ਵੀ ਮੈਂ ਇਹਨਾਂ ਦਾ ਸੋਚੂੰਗਾ ਕਰੂੰਗਾ ਪਰ ਮੈਂ ਤਾਂ ਕਿੱਥੇ ਤੋਂ ਸੀਗਾ ਤੇ ਕਿੱਥੇ ਪਹੁੰਚ ਗਿਆ ਹੁਣ ਤਾਂ ਮੈਂ ਕੀੜਾ ਗੰਦੀ ਨਾਲੀ ਦੇ ਵਿੱਚ ਵਾਹਿਗੁਰੂ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਕਹਿ ਵਾਹਿਗੁਰੂ ਫਿਰ ਅੰਦਰੋਂ ਕੀੜੇ ਨੇ ਵਾਹਿਗੁਰੂ ਕਿਹਾ ਉਹਦੀ ਮੁਕਤੀ ਹੋਈ ਉਹਨੂੰ ਬਖਸ਼ਾਂ ਮਿਲੀਆਂ ਸੋ ਗੁਰੂ ਸਾਹਿਬ ਜੀ ਵੈਂਟ ਬੈਕ ਟੂ ਦੈਟ ਵਿਲੇਜ ਐਂਡ ਸੋ ਟੋਲਡ ਭਾਈ ਮਰਦਾਨਾ ਸਾਹਿਬ ਜੀ ਟੂ ਟੇਕ ਦ ਅੰਟ ਆਊਟ ਦੇ ਸੈਡ ਟੂ ਦ ਅੰਟ ਨਾਓ ਟੈਲ ਮੀ ਹੀ ਸੈਡ I have been through all these life forms. I was only looking, thinking about my family. And look what's where I have ended up. And Guru Sahib Ji said to him, Save Vaheguru and I will save you. He said Vaheguru and he was saved. So, kai vari asi soch lenne haan. Bhi asi duniya ch aaye haan, parivaran da sochde haan. Theek hai, parivaran da sochna bhi chahida. Par is tarah socho, bhi Guru Sahib naal jodo. Jis tarah Mata Gujari Ji ne, chote sahibzade nu yaad karwaya bhi aavdi, ਦਾਦੇ ਦੀ ਸ਼ਹੀਦੀ ਨਾ ਭੁੱਲਿਓ ਡੋਂਟ ਫਰਗੈਟ ਦ ਸ਼ਹੀਦੀ ਯੋਰ ਗ੍ਰੈਂਡਫਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੇਵ ਯੋਰ ਫੋਰ ਫਾਦਰਸ ਯੋਰ ਗ੍ਰੇਟ ਗ੍ਰੇਟ ਗ੍ਰੈਂਡਫਾਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੇਵ ਉਹ ਨਾ ਭੁੱਲੋ ਗੁਰੂ ਸਾਹਿਬ ਦੀ ਸਿੱਖੀ ਤੇ ਰਹੋ ਭਾਵੇਂ ਤੁਹਾਡਾ ਸਿਰ ਚੱਲ ਜਾਵੇ ਪਰ ਸਿੱਖੀ ਨਾ ਛੱਡਿਓ ਦੈਟਸ ਹਾਊ ਪੇਰੈਂਟਸ ਵੀ ਸ਼ੁੱਡ ਬੀ ਗਿਵਿੰਗ ਇਨਸਟੈਡ ਆਫ ਥਿੰਕਿੰਗ ਅਬਾਊਟ ਦੇਅਰ ਲਾਈਫ ਹੀਅਰ ਵੀ ਸ਼ੁੱਡ ਬੀ ਥਿੰਕਿੰਗ ਅਬਾਊਟ ਆਵਰ ਫੈਮਿਲੀਜ਼ ਆਫਟਰ ਲਾਈਫ ਜਿਸ ਤਰ੍ਹਾਂ Pai Suveg Singh, Pai Shahbaz Singh, Pai Suveg Singh was a Gursikh who worked for the Mughals. He was Sarkar Vaste Kam Karda Hunda Si. But he still would read his nitname and when the time came, when his son was being led astray by the Mughals, Ek Jabji Sahib da paath karke, avda charan ode matthe te shohaya, te pher ode jo putha lekh si, o met ke, o pher sikhi chaya, te dunno put te baap chadkari te chade si. So both Pai Suveg Singh, Shahbaz Singh, Suveg Singh was the father. He thought about his son who was being led astray. He did one Jabji Sahib that part and wiped his forehead where his karam was written with his charan. And then he came back into Sikhi and both ultimately were shaheed for the Khalsa Panth. We remember them in our ardas, chad khadiyan te chade. It was the father-son, Pai Suveg Singh, Pai Shahbaz Singh, who were put on the chad khadi. But if we want to think about our children, our families, then maybe we should join them with the Guru. Minu aaj bahut khushi hoi. Jadon Guru ghar de darshan kite, chhota ja bhangi, Guru sahib da chaur sahib karda si. Tan unna de parivar jinna ne Guru ghar naal jodeya. Hun ja unna de mata pita naal jodeya hona, ja dade ne jodeya hona. ਤੇ ਮੈਂ ਦੇਖਿਆ ਫਿਰ ਉਹ ਬੱਚਾ ਕਿਸੇ ਇੱਥੇ ਬਜ਼ੁਰਗ ਦੇ ਗੋਦੀ ਜੀ ਵਿੱਚ ਆ ਕੇ ਬੈਠਾ ਉਹਨਾਂ ਦਾ ਦਾਦਾ ਹੀ ਹੋਣਾ ਜਾਂ ਜਿਹੜਾ ਸਿੰਘ ਉਹਨਾਂ ਤੋਂ ਚੌਰ ਸਾਹਿਬ ਕਰਵਾ ਰਿਹਾ ਸੀ ਦਿਸ ਇਜ਼ ਹਾਊ ਵੀ ਜੁਆਇਨ ਆਵਰ ਚਿਲਡਰਨ ਵਿਦ ਅ ਗੁਰੂ ਘਰ ਉਹਨਾਂ ਤੋਂ ਵੀ ਸੇਵਾ ਕਰਵਾਓ ਉਹਨਾਂ ਨੂੰ ਵੀ ਗੁਰੂ ਸਾਹਿਬ ਨਾਲ ਪਿਆਰ ਪੈਦਾ ਕਰਵਾਓ ਬਿਕੋਜ਼ ਇਟਸ ਵੈਰੀ ਹਾਰਡ ਇਨ ਦਿਸ ਵਰਲਡ ਵੀ ਥਿੰਕ ਗੁਰੂ ਘਰ ਆਉਣੇ ਆ ਵੀ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥ ਸਰੂਪ ਆ ਵੀ ਵਾਂਟ ਅ ਪਰਸਨ ਟੂ ਟਾਕ ਟੂ ਤੇ ਸਾਡਾ ਪਿਆਰ ਇੱਦਾਂ ਹੀ ਪੈਦਾ ਹੋਣਾ ਜੇ ਅਸੀਂ ਆ ਕੇ ਸੇਵਾ ਕਰਾਂਗੇ ਗੁਰੂ ਸਾਹਿਬ ਦੀ ਜਾਂ ਸਾਧ ਸੰਗਤ ਦੀ So, we should, not only ourselves, but our families, children and friends, come to the Sadh Sangat, do seva of Sri Guru Granth Sahib, do Chaur Sahib, do seva of the Sadh Sangat by cleaning their jode, washing their dishes. Is tarah sada pyar paida hoga, is tarah sanu bakshan milangiyan. So, Guru Sahib ji dasde han, jhoothe lalach lag kai, neh maran pashana. We have joined with the world, with the falseness of this world, and we forgot about that one day we will die, and we will be go, we don't know what's going to happen.
1: ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ
0: ਅਜਹੂ ਈਵਨ ਨਾਓ ਕਛ ਬਿਗੜਿਓ ਨਹੀਂ ਸੋ ਜਿਹੜੇ ਪੰਜਾਬੀ ਹਨ ਇਹਨੂੰ ਸੌਖੇ ਅਰਥ ਨੇ ਸ਼ਬਦ ਦੇ ਈਵਨ ਨਾਓ ਕੁਛ ਨਹੀਂ ਵਿਗੜਿਆ ਹਜੇ ਵੀ ਨਹੀਂ ਕੁਛ ਵਿਗੜਿਆ ਜੋ ਪ੍ਰਭ ਗੁਣ ਗਾਵੈ ਜਿਹੜਾ ਪ੍ਰਭੂ ਦੇ ਗੁਣ ਗਾਉਂਦਾ ਈਵਨ ਨਾਓ ਦੋਜ਼ ਹੂ ਸਿੰਗ ਦ ਪ੍ਰੇਜ਼ਿਸ ਫਰਗੈਟ ਅਬਾਊਟ ਵਾਟਸ ਹੈਪਨਡ ਇਨ ਦ ਪਾਸਟ ਪਿੱਛੇ ਜੋ ਹੋ ਗਿਆ ਉਹ ਹੋ ਗਿਆ ਅੱਗੇ ਸਮਝੋ ਅੱਗੇ ਸੋਚੋ ਵੀ ਅੱਗੇ ਕੀ ਹੋਣਾ ਈਵਨ ਇਫ ਵੀ ਸਿੰਗ ਦ ਪ੍ਰੇਜ਼ਿਸ ਫਰੋਮ ਨਾਓ ਜੋ ਪਿੱਛੇ ਉਹ ਭੁੱਲ ਜਾਓ ਹਜੇ ਵੀ ਨਹੀਂ ਕੁਛ ਵਿਗੜਿਆ ਵੀ ਸਟਿਲ ਗੋਟ ਬ੍ਰੈਥ ਇਨ ਆਵਰ ਲਾਈਫਸ ਈਵਨ ਦਾ ਓਲਡ ਮੈਨ ਇੱਕ ਵਾਰੀ ਵਾਹਿਗੁਰੂ ਕਹਿ ਕੇ ਮਹਾਰਾਜ ਵਾਰ ਵਾਰ ਉਹਦੇ ਕੋਲ ਗਏ ਵਾਰ ਵਾਰ ਹੁਣ ਵੀ ਮਹਾਰਾਜ ਸਾਨੂੰ ਲਿਆਉਂਦੇ ਇੱਥੇ ਵਾਰ ਵਾਰ ਹੁਣ ਵੀ ਕੁਛ ਨਹੀਂ ਵਿਗੜਿਆ ਜੇ ਅਸੀਂ ਵਾਹਿਗੁਰੂ ਦਾ ਨਾਮ ਲਵਾਂਗੇ
1: ਓਹ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ
0: ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਨ ਦ ਫਾਰਮ ਆਫ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

ਤੇ ਸਾਨੂੰ ਉਪਦੇਸ਼ ਇਹ ਦਿੰਦੇ ਹਨ ਤੇ ਭਜਨ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਟੈਲਿੰਗ ਅਸ ਵਿਦਆਊਟ ਭਜਨ ਵਿਦਆਊਟ ਦ ਬੰਦਗੀ ਵਿਦਆਊਟ ਦ ਸਿਮਰਨ ਐਂਡ ਸੇਵਾ ਆਫ ਦ ਲਾਰਡ ਨਿਰਭੈ ਪਦ ਪਾਵੈ ਇਫ ਵੀ ਸਿੰਗ ਦ ਪ੍ਰੇਜ਼ਿਸ ਐਂਡ ਡੂ ਦ ਸੇਵਾ ਤਨ ਮਨ ਧਨ ਕਰਕੇ ਵਿਦਆਊਟ ਮਾਇੰਡ ਬਾਡੀਜ਼ ਐਂਡ ਵੈਲਥ ਇਫ ਵੀ ਡੂ ਭਜਨ ਆਫ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੈਨ ਵੀ ਵਿਲ ਰੀਚ ਦੈਟ ਪਦਵੀ ਦੈਟ ਪਲੇਸ ਆਫ ਨਿਰਭੈਤਾ ਪੈ ਮੀਨਸ ਫੀਅਰ ਨਿਰਭੈ ਮੀਨਸ ਵਿਦਆਊਟ ਫੀਅਰ ਹੂ ਇਜ਼ ਨਿਰਭੈ ਜਿਸ ਤਰ੍ਹਾਂ ਮੂਲ ਮੰਤਰ ਚ ਪੜ੍ਹਦੇ ਹਾਂ ਨਿਰਭਾਉ ਸਰੂਪ ਅਕਾਲ ਪੁਰਖ ਵਾਹਿਗੁਰੂ ਵੀ ਵਿਲ ਰੀਚ ਦੈਟ ਪਲੇਸ ਵੇਅਰ ਨਿਰਭੈ ਸਰੂਪ ਵਾਹਿਗੁਰੂ is residing. In other words, we will experience them. We will become one with the Lord. Even now we haven't lost anything. We still have an opportunity. Let's sing the praises in this month of Chet, in this day, in this year, for the rest of our lives. Let's sing the praises of the Lord. We have lost nothing because we're still the Sikhs of Guru Sahib Ji. And just like Guru Sahib Ji kept going back to that old Bajurg, they keep calling us back to their Darbar for us to be blessed. Let's take the blessings as they're giving to us. And that is the way we'll be saved from the 84 lakh joon. Je katha vicharan karde ho kise de shaan de khilaf ja koi galti kar ditti hove aap ji da main bachcha ha saath sangat da kripa karke maafi bakhsho deho sajjan asishriyan jo hove sahib se mel asisan bakhsho vi ise tarah guru sahib di prachar di seva karde rahwan ਅਸੀਸਾਂ ਬਖਸ਼ੋ ਲਿਖ ਹੈ ਕਤਹ ਨਾ ਛੁਟੀ ਹੈ ਖਿਨ ਖਿਨ ਭੁੱਲਨ ਹਾਰ ਬਖਸਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਬਲੈਸ ਅਸ ਵਿਦ ਦ ਗਿਆਨ ਸੋ ਵੀ ਕੈਨ ਕੰਟੀਨਿਊ ਡੂਇੰਗ ਦ ਸੇਵਾ ਇਫ ਆਈਵ ਅਫੈਂਡਿਡ ਐਨੀਬਾਡੀ ਔਰ ਇਫ ਆਈਵ ਸੈਡ ਐਨੀਥਿੰਗ ਰੋਂਗ ਆਈ ਬੈਗ ਫਾਰ ਫਰਗਿਵਨੈਸ ਆਪ ਜੀ ਸਾਧ ਸੰਗਤ ਵੱਡੇ ਹੋ ਆਈ ਪ੍ਰੇ ਅਸੀਂ ਆਪ ਅਰਦਾਸ ਕਰਦੇ ਹਾਂ ਵਾਹਿਗੁਰੂ ਨੂੰ ਵੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ਾਂ ਕਰੇ ਸਾਨੂੰ ਸਾਰਿਆਂ ਨੂੰ ਇਹ 84 ਲੱਖ ਜੂਨ ਤੋਂ ਬਚਾ ਦੇਵੇ ਬਲੈਸ ਇਜ਼ ਆਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋ ਵੀ ਆਰ ਆਲ ਸੇਵ ਫਰੋਮ ਦ 84 ਲੱਖ ਜੂਨ ਬਿਫੋਰ ਵੀ ਰੀਡ ਦ ਲਾਸਟ ਟੂ ਪੰਕਤੀਜ਼ ਆਮ ਗੋਇੰ ਅਨਾਊਂਸ ਭਾਈ ਤਰਜਿੰਦਰ ਸਿੰਘ ਇਜ਼ ਗੋਇੰ ਬੀ ਡੂਇੰਗ ਵਿਚਾਰਾਂ ਔਨ ਦ ਜੀਵਨ ਆਫ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਥੋੜ੍ਹਾ ਸਮਾਂ ਹੋਰ ਹੈ ਭਾਈ ਤਰਜਿੰਦਰ ਸਿੰਘ ਵੀ ਗੁਰੂ ਹਰਿਰਾਜ ਸਾਹਿਬ ਦੇ ਜੀਵਨ ਦੇ ਚਾਨਣ ਪਾਉਣਗੇ ਤੁਸੀਂ ਇਹਨਾਂ ਨੂੰ ਵੀ ਸਰਵਨ ਕਰਨਾ ਹੈ ਸਾਨੂੰ ਦੋਨਾਂ ਨੂੰ ਅਸ਼ੀਸਾਂ ਬਖਸ਼ਣੀ ਹੈ ਅਨਲਾਈਕ ਜਿਸ ਤਰ੍ਹਾਂ ਅਨਾਊਂਸ ਕੀਤਾ ਗਿਆ ਸੀ ਜੋ ਸਾਰੀ ਸਟੇਜ ਦੀ ਮਾਇਆ ਇਹ ਸਿੱਖ ਟੂ ਇੰਸਪਾਇਰ ਕੈਂਪ ਦੇ ਵਿੱਚ ਜਾਣੀ ਹੈ ਜੇ ਕੋਈ ਚਾਹੁੰਦਾ ਹੈ ਇੰਗਲਿਸ਼ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਕੋਈ ਬੱਚਿਆਂ ਦਾ ਕੈਂਪ ਨਹੀਂ ਇਹ ਸਾਰਿਆਂ ਵਾਸਤੇ ਕੈਂਪ ਆ ਸਾਡੇ ਕੋਲ ਬਜ਼ੁਰਗ ਆਨੇ ਵੀ 55 ਸਾਲ ਦੇ ਨੇ ਵੀ ਉਹਨਾਂ ਨੇ ਪਰਿਵਾਰਾਂ ਨੇ ਅਪਲਾਈ ਕੀਤਾ ਵੀ ਇਹ ਕੈਂਪ 'ਚ ਆਉਣਾ ਉਹਨਾਂ ਨੇ ਸਾਧ ਸੰਗਤ ਕਰਨ ਵਾਸਤੇ ਸੋ ਦਿਸ ਕੈਂਪ ਇਜ਼ ਨਾਟ ਜਸਟ ਫਾਰ ਚਿਲਡਰਨ ਇਟਸ ਫਾਰ ਐਵਰੀਬਾਡੀ ਯੂ ਜਸਟ ਹੈਵ ਟੂ ਬੀ 16 ਪਲੱਸ ਇਫ ਯੂ ਵਾਂਟ ਯੋਰ ਚਿਲਡਰਨ ਟੂ ਕਮ ਟੂ ਇਟ ਦੈਨ ਯੂ ਨੀਡ ਟੂ ਅਕੰਪਨੀ ਦੈਮ ਇਹ ਕੈਂਪ ਇਜ਼ ਗੋਇੰ ਹੈਪਨ ਇਨ ਅਪ੍ਰੈਲ ਸਮਰ ਦੇ ਵਿੱਚ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਹਜ਼ੂਰ ਸਾਹਿਬ ਦੀ ਯਾਤਰਾ ਤੇ ਸਾਰੀ ਸੰਗਤ ਇੰਗਲੈਂਡ ਦੀ ਸਿੱਖ ਟੂ ਇੰਸਪਾਇਰ ਦੇ ਨਾਲ ਚੱਲੀ ਹੈ ਫਰੋਮ ਆਲ ਓਵਰ ਇੰਗਲੈਂਡ ਵੀ ਟੇਕਨ ਯਾਤਰਾ ਟੂ ਹਜ਼ੂਰ ਸਾਹਿਬ ਸੋ ਐਨੀਬਾਡੀ ਬੋਰਨ ਇਨ ਦਿਸ ਕੰਟਰੀ ਲਾਈਕ ਆਲ ਵੀ ਵਰ ਹੂ ਡਿਡਨਟ ਹੈਵ ਦ ਨੌਲੇਜ ਐਂਡ ਵੀ ਹੈਡ ਟੂ ਗੋ ਰੀਸਰਚ ਵੀ ਵਾਂਟ ਟੂ ਗਿਵ ਦ ਓਪਰਚੁਨਿਟੀ ਟੂ ਪੀਪਲ ਫਰੋਮ ਦਿਸ ਕੰਟਰੀ ਟੂ ਗੋ ਟੂ ਇੰਡੀਆ ਇਨ ਅ ਕੁਆਲਿਟੀ ਸੈਟਿੰਗ ਵਿਦ you know coaches and aeroplanes and we're going to travel to Hajur Sahib we're going to stay in good accommodation but we can experience our history and learn our history so us de bare thalle stall to sari jankari mildi hai jo Hajur Sahib di yatra te jinna ne jana ja camp de vich kis jinna ne auna te hun bhai Tarjinder Singh kuch samay vaste hor katha vichara naal sangat de darshan karange sanu maafi bakhsho do panktiyan padh ke samapti hai

0: ਪਤੇ
1: ਚੱਕਰ ਚਹਨ ਅਰ ਬਰਨ ਜਾਤ ਅਰ ਪਾਤ ਨਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਚ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਿਹੀਪ ਸੁਰ ਨਰ ਅਸੁਰ ਨੇਤ ਨੇਤ ਪਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ।

ਆਤਮੇਵਹੁ ਦੀਨ ਦਿਆਲ ਭ੍ਰਮਤ ਪਹੁ ਹਾਰਿਆ। ਰੱਖ ਲੈ ਵਹੁ ਦੀਨ ਦਿਆਲ ਭ੍ਰਮਤ ਪਹੁ ਹਾਰਿਆ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਗੱਜ ਕੇ ਬੁਲਾਉਣੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ, ਜੋ ਆਪ ਰੱਬ ਰੂਪ ਸੰਤਾਂ ਐਤਵਾਰ ਵਾਲੇ ਦਿਨ ਦੀ ਦੀਵਾਨ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸੋ ਯੂ ਆਰ ਆਲ ਵੈਰੀ ਬਲੈਸਡ ਦੈਟ ਯੂ ਆਰ ਸਿਟਿੰਗ ਇਨ ਦ ਸੋਸਾਇਟੀ ਆਫ ਦ ਸੇਂਟਸ ਇਨ ਦ ਕੰਪਨੀ ਆਫ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਇਹ ਸੀ ਕਿ ਜਦ ਤੱਕ ਵੀਰਾਂ ਨੇ ਕੀਰਤਨ ਤੇ ਕਥਾ ਤੱਕ ਸਮਾਪਤੀ ਨਹੀਂ ਹੋ ਜਾਵੇ, ਆਪ ਜੀ ਇਸੇ ਤਰ੍ਹਾਂ ਹੀ ਸਜੇ ਰਹਿਣਾ, ਕਿਉਂਕਿ ਇਹਦਾ ਕਾਰਨ ਇਹ ਆ ਕਿ ਇੱਕ ਤਾਂ ਨੌਜਵਾਨਾਂ ਨੂੰ ਹੌਸਲਾ ਅਫਜ਼ਾਈ ਮਿਲਦੀ ਆ, ਤੇ ਇੱਕ ਇਹ ਕਾਰਨ ਆ ਕਿ ਜਿਹੜੇ ਨੌਜਵਾਨ ਇੰਗਲਿਸ਼ ਚ ਸਮਝ ਸਕੂਗੇ ਉਹ ਫਿਰ ਬਹੁਤਾ ਲਾਭ ਲੈ ਸਕਦੇ ਹਨ। ਸੋ ਬੇਨਤੀ ਇਸ ਦਾ ਸਟੇ ਇਨ ਦ ਸੰਗਤ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਫ ਐਨੀਵਨ ਹੈਜ਼ ਐਨੀ ਫਰੈਂਡਸ ਡਾਊਨਸਟੇਅਰਸ ਔਰ ਐਨੀ ਰਿਲੇਟਿਵਸ ਔਰ ਰਿਲੇਸ਼ਨਸ ਇਨ ਦ ਲੰਗਰ ਹਾਲ, ਗੋ ਐਂਡ ਕਾਲ ਦੈਮ, ਬਿਕਾਜ਼ ਲੈਟਸ ਟੇਕ ਟਾਈਮ ਟੂ ਸਿਟ ਇਨ ਦ ਕੰਪਨੀ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਂਡ ਟੇਕ ਪ੍ਰੋਫਿਟ, ਟੇਕ ਲਾਹਾ ਫਰੋਮ ਦ ਅਬਿਲਿਟੀ ਟੂ ਅੰਡਰਸਟੈਂਡ, ਬਿਕਾਜ਼ ਇਟਸ ਨਾਟ ਐਵਰੀ ਡੇ ਦੈਟ ਵੀ ਗੈਟ ਅ ਚਾਂਸ ਟੂ ਹੇਅਰ ਕਥਾ ਇਨ ਇੰਗਲਿਸ਼ ਆਫ ਦ ਸਟੇਜ, ਉਹ ਕੀਰਤਨ ਦਰਬਾਰ ਨੌਜਵਾਨ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸੀ ਕਿ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰੂੰਗਾ ਕਿ ਇੰਗਲਿਸ਼ ਵਿੱਚ ਦੱਸਿਆ ਜਾਵੇ, ਪਰ ਨਾਲ ਹੀ ਆਪ ਜੀ ਨੂੰ ਇਸੇ ਤਰ੍ਹਾਂ ਪੰਜਾਬੀ ਵਿੱਚ ਸੰਬੋਧਨ ਕਰਕੇ ਆਪ ਜੀ ਦੇ ਖੁਸ਼ੀਆਂ ਲਵਾਂਗਾ। ਸੋ ਅੱਜ ਦਾ ਮਹੱਤਵ ਅੱਜ ਦਾ ਮੰਤਵ ਜੋ ਹੈ ਉਹ ਇਹ ਹੈ ਕਿ ਜਪਜੀ ਸਾਹਿਬ ਦਾ ਮਹੱਤਵ ਕੀ ਹੈ, ਕਿ ਜਪਜੀ ਸਾਹਿਬ ਅਸੀਂ ਕਿਉਂ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਦਾ ਕਾਰਨ ਕੀ ਹੈ ਮਹਾਰਾਜ ਨੇ ਸਾਨੂੰ ਦੇਣ ਦਾ, ਸਾਨੂੰ ਬਖਸ਼ਿਸ਼ ਕਰਨ ਦਾ। ਔਰ ਨਾਲ ਹੀ ਇਤਿਹਾਸ ਵਿੱਚ ਜੋ ਘਟਨਾਵਾਂ ਹੈ, ਜੋ ਸਿੱਖ ਸੰਗਤਾਂ ਧੁਰ ਤੋਂ ਹੀ ਸਮੇਂ ਤੋਂ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਮੇਂ ਤੋਂ ਲੈ ਕੇ ਅੱਜ ਤੱਕ ਸ੍ਰੀ ਜਪਜੀ ਸਾਹਿਬ ਸ਼੍ਰੋਮਣੀ ਬਾਣੀ ਦਾ ਜਾਪ ਕਰਦੇ ਹਾਂ, ਉਹ ਕਿਉਂ ਕਰਦੇ ਹਨ। ਸੋ ਟੁਡੇਜ਼ ਟੌਪਿਕ ਇਨ ਦਿਸ ਫਸਟ ਪਾਰਟ ਆਫ ਦ ਕਥਾ ਇਜ਼ ਗੋਇੰਗ ਟੂ ਬੀ ਅਬਾਊਟ the importance of Sri Jabji Sahib, why we recite it, where it started from, and what in time people have brought, what has happened in the history involving Jabji Sahib, and why it's so important that we should recite Jabji Sahib every day. Dhan Dhan Sadhguru Sri Guru Nanak Dev Ji Maharaj. Guru Nanak Dev Ji Maharaj Sache Paasha Aap Narayan Kalatar Jag Mein Parvaryo. ਆਪ ਪਰਮੇਸ਼ਰ ਰੂਪ ਇਸ ਦੁਨੀਆਂ ਵਿੱਚ ਆਏ ਨੇ, ਪਰਮੇਸ਼ਰ ਰੂਪ ਬਣ ਕੇ, ਕਿਉਂਕਿ ਸਾਡੇ ਵਾਸਤੇ ਤਾਂ ਬਹੁਤ ਔਖੀ ਚੀਜ਼ ਹੈ ਕਿ ਅਸੀਂ ਆਪਣੇ ਦੋ ਰੂਪ ਬਣਾ ਲਈਏ। ਮਨ ਵਿੱਚ ਤਾਂ ਅਸੀਂ ਬਣਾ ਸਕਦੇ ਹਾਂ, ਘਰਾਂ ਵਿੱਚ ਅਸੀਂ ਸ਼ਾਂਤੀ ਰੂਪ ਵੀ ਹੋ ਸਕਦੇ ਹਾਂ ਤੇ ਕ੍ਰੋਧ ਰੂਪ ਵੀ ਹੋ ਸਕਦੇ ਹਾਂ, ਵੱਖਰੇ ਵੱਖਰੇ ਢੰਗ ਅਸੀਂ ਅਪਣਾ ਸਕਦੇ ਹਾਂ ਆਪਣੇ ਮਨ ਦਾ, ਪਰ ਸਰੀਰ ਵਜੋਂ ਅਸੀਂ ਆਪਣੇ ਦੋ ਰੂਪ ਨਹੀਂ ਬਣਾ ਸਕਦੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਰਮੇਸ਼ਰ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ, ਆਪ ਪਰਮੇਸ਼ਰ ਕਲਾ ਧਾਰ ਕੇ ਇਸ ਦੁਨੀਆਂ ਵਿੱਚ ਆਏ ਨੇ। ਇਟਸ ਨਥਿੰਗ ਫੋਰ ਦੈਮ ਟੂ ਬੀ ਏਬਲ ਟੂ ਮੇਕ ਟੂ ਫੋਰਮਸ ਆਫ ਦੈਮਸੈਲਵਸ, ਇਟਸ ਨਾਟ ਬਿਗ ਡੀਲ। ਸੋ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ ਵਿੱਚ, ਇਸ ਦੁਨੀਆਂ ਅੱਜ ਦਾ ਜਗਤ ਸੀ ਇਹ ਰੋਂਦਾ ਸੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਮਹਾਰਾਜ ਜੀ ਇਹ ਦੁਨੀਆਂ ਚੱਲ ਰਹੀ ਆ, ਦਿਸ ਵਰਲਡ ਇਜ ਬਰਨਿੰਗ, ਦ ਵਰਲਡ ਕ੍ਰਾਈਡ ਆਊਟ ਐਂਡ ਵਿਨ ਇਟਸ ਕ੍ਰਾਈਜ ਇਨ ਇਟਸ ਡਿਸਪੈਰ, ਦੀ ਆਨਸਰ ਵਾਸ ਹਰਡ ਬਾਈ ਪਰਮੇਸ਼ਰ, ਵਾਹਿਗੁਰੂ ਟੂ ਸੈਂਡ, ਵਾਹਿਗੁਰੂ ਟੂ ਡਿਸਰਵ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ ਵਿੱਚ ਆਏ, ਮਹਾਰਾਜ ਨੇ ਬਾਣੀ ਨਾਲ, ਸੰਗਤ ਨਾਲ, ਗਿਆਨ ਨਾਲ ਜੋੜਿਆ, ਸਿਮਰਨ ਨਾਲ ਜੋੜਿਆ, ਭਗਤੀ ਦਾ ਰਾਸਤਾ ਦਰਸਾਇਆ।
ਜਦ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈ ਵਿੱਚ ਪ੍ਰਵੇਸ਼ ਹੋਏ ਸਨ ਤੇ ਸੱਚਖੰਡ ਵਿੱਚ ਜਾ ਕੇ ਅਕਾਲ ਵਾਹਿਗੁਰੂ ਨੇ ਜੋ ਆਪਣਾ ਮਹਾਂਮੰਤਰ ਆ ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਬਖਸ਼ ਕੇ ਨਾ ਨਿਹਾਲ ਕੀਤਾ, ਪਰਮੇਸ਼ਰ ਰੂਪ ਵਾਹਿਗੁਰੂ ਨੇ ਫਿਰ ਆਪ ਮੂਲ ਮੰਤਰ ਸੰਪੂਰਨ ਕੀਤਾ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਪੂਰਾ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਮੁੜ ਵਾਪਸ ਇਸ ਜਗਤ ਵਿੱਚ ਪਰਤੇ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ went to Sachkhand in 3 days, they disappeared into the water, river vein in Sultanpur Sahib. When they disappeared there, after 3 days, they hadn't returned, they went to Vaheguru. How do we say that they went back to Vaheguru? If they were Vaheguru themselves, how can they have separated themselves and gone back to meet themselves? It's a good question. But the answer is this, that Vaheguru is capable of making as many images of himself as he wants. We ourselves are images of Vaheguru, but we are separated from Vaheguru through ignorance. Jivein we read every day in Bani, Sabna hai jot, jot hai soye, tisda hai chanana, sabna hai chanana hoye. It's everywhere. The jot of Vaheguru is in every single person. Tisda kyun ni, gur sakhi jot pargat hoye. You have to listen to the words, you have to be a witness to the words of Guru Sahib, and then it will come forth. Then you will see permission Vaheguru in your heart. So, Guru Nanak Dev Ji Maharaj went and came after 3 days. At such kind of Vaheguru gave him Ekomkar to Guru Prasad, which we call the Mahamantra. Guru Nanak Dev Ji Maharaj added Jap, Aad, Sach, Jugaad, Sach, Happy, Sach, Nanak, Osibi, Sach, which completed the Mool Mantar. And when he returned back after 3 days, his beloved sister, Bebe Nanaki Ji. Bebe Nanaki Ji, Satguru Guru Nanak Dev Ji Maharaj, Tom, 5 years vadde san, ate gyan da roop san. Bebe Nanaki Ji was the first Sikh to recognize Guru Nanak Dev Ji Maharaj, his own sister. She was 5 years older than Guru Nanak Dev Ji Maharaj. Sadhguru Guru Nanak Dev Ji Maharaj, when he went into the water for 3 days, her husband Jai Ram Ji, Paiya Ji, Dinu Guru Nanak Dev Ji Maharaj Khandi Si, he came and he got disappointed thinking that Guru Nanak Dev Ji had drowned. When Jai Ram Ji returned home after finding Guru Ji in the water and couldn't find anything, he was really sad and despondent. And Bibi Nanaki Ji, she said to her husband, Jai Ram Ji, okay, don't even think about Guru Nanak Dev Ji Maharaj have drowned. Don't even think that in mind because they're going to return very soon. Only Parmeshwar Roop Vaheguru, Guru Nanak Dev Ji, knows what he is doing. But he will be back to save this world. Bibi Nanak Ji said in our history, he didn't eat for those 3 days. Tene Bibi Nanak Ji kuch khada ni, ek roop ho ke samadhi la ke baithe rahe. ਅੱਖਾਂ ਬੰਦ ਕਰਕੇ ਆਪਣਾ ਧਿਆਨ ਗੁਰੂ ਨਾਨਕ ਦੇਵ ਜੀ ਦੇ ਆਪਣੇ ਵੱਡੇ ਭਰਾਤਾ ਗੁਰੂ ਨਾਨਕ ਸਰੂਪ ਪਰਮੇਸ਼ਰ ਸਰੂਪ ਦੇ ਚਰਨਾਂ ਵਿੱਚ ਧਾਰਿਆ, ਜੋੜਿਆ ਧਿਆਨ। ਐਂਡ ਸ਼ੀ ਡਿਡ ਈਟ ਫੋਰ 3 ਡੇਜ਼। ਵੈਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਿਟਰਨਡ, ਬੇਬੇ ਨਾਨਕੀ ਜੀ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਹੱਸ ਖੰਭਾ ਗਦ ਗਦ ਹੋ ਗਏ ਸਨ, ਅੱਖਾਂ ਵਿੱਚ ਨੀਰ ਵਹਿੰਦਾ ਵਹਿੰਦਾ ਹੋਇਆ। ਸ਼ਿਵਨ ਮਣੀ ਤੁਸੀਂ ਬ੍ਰਦਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। Then it's at that time that Guru Nanak Dev Ji Maharaj had written, ke dega sajao, ke deg prasad banao, practice making it, deg banao. Why? When you go into the Huzuri of Guru Granth Sahib Ji Maharaj, jad panj pyare Guru Granth Sahib Ji Maharaj vich huzuri hunde aa, te gurmukh pyare lakhi amrit chakan vaste apna sees dinde ne, te ek promise banaunde aa, Maharaj kai promise banaunde ne ke main rehat rakhunga, apna sir tehunga. ਉਸ ਵੇਲੇ ਅੰਮ੍ਰਿਤ ਛਕਾਇਆ ਜਾਂਦਾ ਆ, ਅੰਮ੍ਰਿਤ ਛਕਾ ਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਹੁਕਮਨਾਮੇ ਹੁੰਦੇ ਨੇ, ਅਰਦਾਸ ਵੀ ਹੁੰਦੀ ਆ, ਤੇ ਉੱਥੇ ਨਾਲ ਹੀ ਦੇਗ ਵੀ ਵਰਤਦੀ ਆ। ਦੇਗ ਇਜ਼ ਅ ਮਾਸਿਵ ਥਿੰਗ, ਇਟਸ ਨਾਟ ਅ ਸਮਾਲ ਥਿੰਗ। ਸਾਡੇ ਗੁਰਮੁਖ ਪਿਆਰੇ ਦਿਸ ਕੰਟਰੀ ਆਪਣੇ ਇਸ ਪਰਿਵਾਰ ਇਸ ਕੰਟਰੀ ਵਿੱਚ ਕਈ ਵੀ ਕਹਿ ਦਿੰਦੇ ਹਨ ਕਿ ਦੇਗ ਜ਼ਿਆਦਾ ਘੇ ਲੱਗਿਆ ਖਾਣਾ ਨਹੀਂ ਚਾਹੀਦਾ ਕਿਉਂਕਿ ਕੋਲੈਸਟਰੋਲ ਜਾਂਦਾ ਆ। ਕੋਲੈਸਟਰੋਲ ਤਾਂ ਆ ਜਾਂਦਾ ਜੇ ਤੁਸੀਂ ਐਕਸਰਸਾਈਜ਼ ਨਾ ਕਰੋ ਜਾਂ ਕੰਮ ਨਾ ਕਰੋ। ਜੇ ਤੁਸੀਂ ਕੰਮ ਕਰੋਗੇ, ਐਂਡ ਇਫ ਯੂ ਵਰਕ ਹਾਰਡ ਐਂਡ ਯੂ
you know, make something of this sarir, this body, the decay is going to stick around. Why blame the decay? Why blame the deg for it? Why for not taking it? Deg, asal vich ik bahut vaddi kirpa hai. Kyunki banaun samay vi tiyar na tiyar gursikh di lod hundi hai. Phir Japji Sahib da paath hunda hai. Phir Satguru Maharaj de huzuri vich laya ke sri sampurna Nand Sahib karde ne, sing sangta jehde jaande ne oh karde ne sampurna. Bhaave gupt roop vich hi hove. So is karke ਬਹੁਤ ਪ੍ਰੇਮ ਨਾਲ ਸ਼ਰਧਾ ਭਾਵਨਾ ਦੇ ਬਣਦੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੀਬੀ ਨਾਨਕੀ ਜੀ ਨੂੰ ਵਚਨ ਕੀਤਾ ਸੀ ਕਿ ਦੇਗਾ ਸਜਾਓ ਕਿਉਂਕਿ ਜਿੱਥੇ ਨਾਮ ਦੇਣਾ ਹੁੰਦਾ ਆ ਉੱਥੇ ਨਾਲ ਦੇਗ ਵੀ ਮਿਲਦੀ ਆ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਦ ਸੰਗਤ ਵਟ ਅਕਿਊਮੂਲੇਟਡ ਐਟ ਟਾਈਮ ਗੇਵ ਹਮ ਮੂਲ ਮੰਤਰ ਟੂ ਦ ਸੰਗਤ ਐਂਡ ਬੀਬੀ ਨਾਨਕੀ ਜੀ ਪ੍ਰੋਵਾਈਡ ਦ ਦੇਗ ਟੂ ਦ ਸੰਗਤ ਟੂ ਹੈਵ ਐਟ ਦੈਟ ਟਾਈਮ ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ had started the pratha of Japji Sahib. Mool Mantra is found in the start of Japji Sahib. Satguru Guru Nanak Dev Ji Maharaj was resting and Guru Angad Dev Ji Maharaj to be Pallam Ananda Nasi Pai Lena Ji. Pai Lena Ji aye Satguru Maharaj Ji Sangat Vich Pangat Vich Milangar ek baut prabhav shali sadhu aye hoye ne. Unada naam hega Santaren Ji. ਸਾਂਤਰੇ ਜੀ ਆਏ ਤੇ ਉਹ ਲੰਗਰ ਛਕ ਰਹੇ ਤੇ ਉਹਨਾਂ ਨੇ ਮੈਨੂੰ ਪ੍ਰਸ਼ਨ ਕੀਤਾ ਹੈ ਕਿ ਜਿਹੜਾ ਦਾ ਮੈਨੂੰ ਕੋਈ ਜਵਾਬ ਨਾ ਆਇਆ ਭਾਈ ਲਹਿਣਾ ਜੀ ਦੇ ਪੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਕਿ ਤੂੰ ਪਿਆਰ ਨਾਲ ਪ੍ਰੇਮ ਨਾਲ ਲੰਗਰ ਛਕਾ ਜਿਹੜਾ ਉਤਰਿਆ ਉਹ ਆਪ ਜੀ ਜਾਣਦੇ ਹੀ ਉਹ ਪ੍ਰਸ਼ਨ ਕੀ ਸੀ ਉਹ ਉਸਦਾ ਕੁਐਸਚਨ ਦਾ ਸਾਂਤਰੇ ਆਸਟ ਇਨ ਲੰਗਰ ਭਾਈ ਲਹਿਣਾ ਜੀ ਵੀ ਸਹਿਬ And what was the answer that Pai Lana Ji got from Guru Nanak Dev Ji to give to Santaren? Santaren ne eh puchha ki sade majhab vich sade Hindu dharm vich kai tarah de mantar ne te kai tarah de mantran de naam vi hai jive mahamantar hai sada mool vi koi hai mantar inhan de sare mantar hunde si inhan de naam hunde si te sanu eh hi pata lag reha ਆਪ ਜੀ ਦੱਸੋਗੇ ਸਾਡੇ ਸਿੱਖ ਧਰਮ ਵਿੱਚ ਸਾਨੂੰ ਪਤਾ ਮੂਲ ਮੰਤਰ ਕੀ ਆ ਸਾਨੂੰ ਪਤਾ ਮਹਾਂਮੰਤਰ ਗੁਰਪ੍ਰਸਾਦ ਦਾ ਕਿਆ ਸਾਨੂੰ ਪਤਾ ਮੂਲ ਮੰਤਰ ਨਾਨਕ ਉਸ ਵੀ ਸਾਧਕ ਸਾਡਾ ਮਾਲਾ ਮੰਤਰ ਕੀ ਆ ਸਾਨੂੰ ਦੱਸੋ ਜਿਸ ਨਾਲ ਤੁਸੀਂ ਮਾਲੇ ਨਾਲ ਜਪਦੇ ਆ ਜਾਂ ਬਾਣੀ ਪੜ੍ਹਦੇ ਆ ਤੁਹਾਡਾ ਮਾਲਾ ਮੰਤਰ ਦੱਸੋ ਕੀ ਆ ਭਾਈ ਲਹਿਣਾ ਜੀ ਆਏ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਬੇਨਤੀ ਕੀਤੀ ਮਹਾਰਾਜ ਜੀ ਦੱਸੋਗੇ ਸਾਨੂੰ ਕੋਈ ਸਮਝ ਨੀ ਹੈ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕਰੋ ਸਮਝਾਓ ਸਾਂਤਰੇਨ ਜੀ ਪੁੱਛਦੇ ਨੇ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਸਾਡਾ ਮਾਲਾ ਮੰਤਰ ਸ੍ਰੀ ਜਪਜੀ ਸਾਹਿਬ ਦਾ ਪਾਠ ਹੈ ਤੂੰ ਜਾ ਕੇ ਦੱਸ ਦੇ ਕਿ ਸ੍ਰੀ ਜਪਜੀ ਸਾਹਿਬ ਦਾ ਪਾਠ ਜੀਵਨ ਦੇ ਕਲਿਆਣ ਵਾਸਤੇ ਅਸੀਂ ਉਚਾਰਿਆ ਹੈ ਸੋ ਵੈਨ ਪਾਈ ਲੈਣਾ ਜੀ ਵੈਨ ਬੈਕ ਟੂ ਸੰਤ ਦੇਵ ਜੀ ਹੀ ਟੋਲਡ ਹਿਮ ਟੂ ਐਕਸਪਲੇਨ ਤਾਂ ਸਾਡਾ ਮਾਲਾ ਮੰਤਰ ਜਿਹੜਾ ਉਹ ਸ੍ਰੀ ਜਪਜੀ ਸਾਹਿਬ ਦਾ ਪਾਠ ਹੈ ਸੰਤ ਰੇਨ ਜੀ ਬਹੁਤ ਗਦਗਦ ਹੋਏ ਸ੍ਰੀ ਜਪਜੀ ਸਾਹਿਬ ਦਾ ਪਾਠ ਬਾਅਦ ਤੁਸੀਂ ਦੇਖੋਗੇ ਇੱਕ ਨਿਸ਼ਾਨ ਸਾਹਿਬ ਖੜਾ ਹੈ ਨਿਸ਼ਾਨ ਸਾਹਿਬ ਦੇ ਕਈ ਅਰਥ ਹੁੰਦੇ ਨੇ ਸੈਵਰਲ ਮੀਨਿੰਗਸ ਆਫ ਦ ਨਿਸ਼ਾਨ ਸਾਹਿਬ ਆਊਟਸਾਈਡ ਬਿਲਡਿੰਗ ਇੱਕ ਨਿਸ਼ਾਨ ਸਾਹਿਬ ਬਾਹਰ ਹੁੰਦਾ ਹੈ ਤੇ ਇੱਕ ਨਿਸ਼ਾਨ ਸਾਹਿਬ ਅੰਦਰ ਵੀ ਹੈ ਬਾਹਰ ਦਾ ਜਿਹੜਾ ਨਿਸ਼ਾਨ ਸਾਹਿਬ ਆ ਉਸਦੇ ਉੱਪਰ ਇੱਕ ਫਰਲਾ ਹੁੰਦਾ ਆ ਉਹ ਫਰਲਾ ਦੇ ਉਹਦੇ ਉੱਪਰ ਇੱਕ ਖੰਡਾ ਲੱਗਿਆ ਹੁੰਦਾ ਹੈ ਫਰਲਾ ਦਾ ਮਤਲਬ ਜਦ ਹਵਾ ਚ ਵਗਦਾ ਆ ਤੇ ਉਹ ਬੁਲਾਉਂਦਾ ਆ ਦੂਰ ਦੂਰ ਲੋਕਾਂ ਨੂੰ ਦਿਸਦਾ ਹੈ ਕਿ ਗੁਰੂ ਘਰ ਵਿੱਚ ਆਓ ਸਾਰਿਆਂ ਨੂੰ ਕੋਈ ਮਨਾ ਨਹੀਂ ਐਨੀਵਨ ਇਜ਼ ਵੈਲਕਮ ਟੂ ਦਿਸ ਹੋਮ ਆਫ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਆ ਸਕਦੇ ਲੰਗਰ ਛਕੋ ਆ ਕੇ ਹੁਣ ਦੇਖੋ ਸ੍ਰੀ ਹਰਿਮੰਦਰ ਸਾਹਿਬ ਕਿੰਨਾ ਲੰਗਰ ਬਣਦਾ ਕਿੰਨਾ ਰਿਜਕ ਪਹੁੰਚਾਉਂਦੇ ਨੇ ਮਹਾਰਾਜ ਨੂੰ ਮਹਾਰਾਜ ਸਾਰਿਆਂ ਵਾਸਤੇ ਨੇ ਆਸਰਿਆਂ ਦੇ ਆਸਰੇ ਸਤਿਗੁਰੂ ਸੋ ਇਸ ਕਰਕੇ ਉਹ ਫਰਲਾ ਬੁਲਾਉਂਦਾ ਆ ਕਿ ਆਓ ਫਿਰ ਉਸ ਫਰਦੇ ਥੱਲੇ ਕਮਰ ਕਸਾ ਹੁੰਦਾ ਆ ਕਮਰ ਕਸਾ ਕਿਉਂ ਕਮਰ ਕਸਾ ਤਾਂ ਬਣਿਆ ਹੁੰਦਾ ਕਿ ਗੁਰਸਿੱਖੇ ਸਮਝ ਲਵੇ ਕਿ ਹਮੇਸ਼ਾ ਤਿਆਰ ਪਰ ਤਿਆਰ ਰਹਿਣਾ ਪਰਉਪਕਾਰ ਵਾਸਤੇ ਦ ਕਮਰ ਕਸਾ ਇਜ਼ ਅ ਫਰੈਂਡ ਦੈਟਸ ਟਾਈਡ ਅਰਾਊਂਡ ਦ ਵੇਸਟ ਐਂਡ ਦੇਅਰ ਇਜ਼ ਅ ਸੇਇੰਗ ਇਨ ਆਵਰ ਸਿੱਖ ਫੇਥ ਦੈਟ ਵੈਨ ਯੂ ਟਾਈ ਯੋਰ ਕਮਰ ਕਸਾ ਯੂ ਰੈਡੀ ਫਾਰ ਐਕਸ਼ਨ ਕਮਰ ਕਸਾ ਮੀਨਸ ਦੈਟ ਯੂ ਆਲਵੇਜ਼ ਰੈਡੀ ਟੂ ਗੁੱਡ ਡੀਡਸ ਯੂ ਆਲਵੇਜ਼ ਰੈਡੀ ਟੂ ਪਰਉਪਕਾਰ ਪਰਉਪਕਾਰ ਕੀ ਹੁੰਦਾ ਆ ਪਰਮ ਮੀਨਸ ਹੀ ਸਪਿਟ ਦ ਵਰਡਸ ਆਫ ਪਰ ਦਾ ਮਤਲਬ ਹੁੰਦਾ ਕਿਸੇ ਹੋਰ ਵਾਸਤੇ ਪਰ ਮੀਨਸ ਫੋਰ ਸਮਵਨ ਐਲਸ ਉਪ ਦਾ ਮਤਲਬ ਹੁੰਦਾ ਨੇੜੇ ਹੋ ਕੇ ਗੋ ਨੈਕਸਟ ਪਰਸਨ ਪਰ
ਉਪਕਾਰ ਕਾਰ ਮਤਲਬ ਹੁੰਦਾ ਮੀਨਸ ਹੈਲਪ ਉਹਦੀ ਸੇਵਾ ਕਰੋ ਉਸਦੇ ਕੁਛ ਵਾਸਤੇ ਕਰੋ ਕਿਸੇ ਹੋਰ ਵਾਸਤੇ ਨੇੜੇ ਹੋ ਕੇ ਉਸਦੇ ਨਾਲ ਸੇਵਾ ਕਰੋ ਹੱਥ ਵੰਡਾਓ ਆਪਣੇ ਹੱਥੀ ਰੱਖਣਾ ਆਪੇ ਹੀ ਕਾਜ ਸਵਾਰੀ ਹੈ ਆਪਣੇ ਹੱਥਾਂ ਨਾਲ ਕਿਸੇ ਵਾਸਤੇ ਸੇਵਾ ਕਰੋ ਪ੍ਰਸ਼ਾਦਾ ਬਣਾਓ ਲੰਗਰਾਂ ਦੀ ਸੇਵਾਵਾਂ ਕਰੋ ਦੇਗਾਂ ਸਜਾਓ ਗੁਰੂ ਘਰ ਦੀ ਸੇਵਾ ਕਰੋ ਕੋਈ ਪਰਿਵਾਰ ਚ ਕੋਈ ਮਸਲਾ ਹੋਵੇ ਉਸਦੀ ਗੱਲਬਾਤ ਤਾਂ ਦੁੱਖ ਹੰਡਾਓ ਪਰ ਚੇਤੇ ਇਹ ਰੱਖਣਾ ਕਿ ਸਭ ਤੋਂ ਵੱਡਾ ਦੁੱਖ ਹੰਡਾਉਣ ਵਾਲਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤੇ ਜੇ ਆਪਣੇ ਵਿੱਚ ਵਸ ਨਾ ਆ ਜਾਵੇ ਆਪਣੇ ਵਿੱਚ ਕੋਈ ਵਸ ਨਾ ਹੋਵੇ ਕਿ ਮੈਂ ਇਹਨੂੰ ਸਮਝਾ ਨਹੀਂ ਸਕਦਾ ਉਦੋਂ ਦੋ ਤਿੰਨ ਦਿਨ ਬੇਨਤੀਆਂ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਲੈ ਕੇ ਆਓ ਤੇ ਮਹਾਰਾਜ ਨੂੰ ਕਹੋ ਮਹਾਰਾਜ ਤੁਸੀਂ ਸਮਝਾਓ ਮੈਂ ਤੇ ਕੁਛ ਕਰ ਨਹੀਂ ਸਕਦਾ ਇਹ ਗੁਰਮੁਖਾਂ ਦੀ ਨਿਸ਼ਾਨੀ ਹੁੰਦੀ ਹੈ ਜੇ ਦੋ ਵਾਰੀ ਨਾ ਸਮਝੇ ਨਾ ਤੀਜੀ ਵਾਰੀ ਨਾ ਸਮਝੇ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਮਹਾਰਾਜ ਆਪ ਜੀ ਨੂੰ ਸਮਝਾ ਦਿਓ ਕਿਰਪਾ ਕਰੋ ਸਮਾਤ ਬਖਸ਼ ਦਿਓ ਮੈਂ ਤਾਂ ਲਾ ਲਿਆ ਆਪ ਜੀ ਕਿਰਪਾ ਕਰੋ ਸਦਾ ਨਿਸ਼ਾਨ ਸਾਹਿਬ ਇੱਕ ਉੱਚਾ ਸਾਰਿਆਂ ਨੂੰ ਦਿਸਦਾ ਖੋਜ ਕੀ ਪਲਥ ਸੰਗਤ ਸਾਰਿਆਂ ਨੂੰ ਬੁਲਾ ਰਿਹਾ ਫਿਰ ਕਮਰ ਕੱਸਾ ਵੀ ਕੀਤਾ ਹੈ ਸਿੱਖ ਨੇ ਇਹ ਸਮਝਣਾ ਕਿ ਮੈਂ ਤਿਆਰ ਦਾ ਤਿਆਰ ਰਹਾਂ ਪਰਕਾਰ ਵਾਸਤੇ ਤੇ ਰਹਿਤ ਵਿੱਚ ਆਪਣੀ ਰਹਿਣੀ ਵਿੱਚ ਵੀ ਤਿਆਰ ਰਹਾਂ ਆਈ ਸ਼ੁਡ ਬੀ ਸਟੇਇੰਗ ਰੈਡੀ ਇਨ ਮਾਈ ਫੇਥ ਇਨ ਮਾਈ ਡਿਸਿਪਲਿਨ ਐਜ਼ ਅ ਗੁਰੂ ਸੇਜ਼ ਵਾਟ ਇਜ਼ ਦੈਟ ਡਿਸਿਪਲਿਨ ਮਹਾਰਾਜ ਸੇਜ਼ ਦੈਟ ਇਫ ਯੂ ਕਾਲ ਯੋਰਸੈਲਫ ਅ ਸਿੱਖ ਆਫ ਅ ਗੁਰੂ ਦੈਨ ਦ ਫਸਟ ਥਿੰਗ ਇਜ਼ ਟੂ ਗੈਟ ਅਪ ਇਨ ਦ ਮੋਰਨਿੰਗ ਅਰਲੀ ਇਨ ਦ ਮੋਰਨਿੰਗ ਇਨ ਦੀ ਅੰਬਰੋਜ਼ੀ ਲਾਵਸ ਸਵੇਰੇ ਪਹਿਲਾਂ ਉੱਠਣਾ ਪਰਮੇਸ਼ਰ ਦਾ ਧਿਆਨ ਜੋੜਨਾ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਕਿਉਂਕਿ ਜਪਜੀ ਸਾਹਿਬ ਵਿੱਚ ਇਹੀ ਬੇਨਤੀ ਕੀਤੀ ਸੀ ਸਿੱਧਾਂ ਨੇ ਦ ਸਿੱਧ ਅਸ ਗੁਰੂ ਨਾਨਕ ਦੇਵ ਜੀ ਮਹਾਰਾਜ ਫੇਰ ਕੇ ਅੱਗੇ ਰੱਖੀ ਹੈ ਜਿੱਤ ਸਹਿ ਦਰਬਾਰ ਮਹੋ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ ਇਹ ਚੌਥੀ ਪੌੜੀ ਵਿੱਚ ਆਉਂਦਾ ਜਪਜੀ ਸਾਹਿਬ ਵਿੱਚ ਮਹਾਰਾਜ ਨੇ ਪੁੱਛਿਆ ਸੀ ਸਿੱਧਾਂ ਨੇ ਕਿਉਂਕਿ ਜਿਹੜੀ ਸਾਰੀ ਜਪਜੀ ਸਾਹਿਬ ਦੀ ਬਾਣੀ ਹੈ ਨਾ ਇਹ ਵੱਖਰੇ ਵੱਖਰੇ ਥਾਂ ਤੇ ਸਿੱਧਾਂ ਨਾਲ ਚਰਚਾ ਸਿੱਧ ਥਰੂ ਦ ਸਿੱਧ ਵਰ ਵੈਰੀ ਐਡਵਾਂਸ ਸਪਿਰਚੁਅਲੀ ਐਡਵਾਂਸ ਬੀਂਗਸ ਬਟ ਦੇ ਵਰ ਸਟਕ ਇਨ ਸਪਿਰਚੁਅਲ ਪਾਵਰਸ ਦੈਟ ਦੇ ਵਰ ਗੇਨਿੰਗ ਫਰੋਮ ਐਕਸਟ੍ਰੀਮ ਫਾਰਮ ਆਫ ਯੋਗਾ ਦੋ ਤਰ੍ਹਾਂ ਦਾ ਯੋਗ ਹੁੰਦਾ ਹੈ ਇੱਕ ਸਹਿਜ ਯੋਗ ਇੱਕ ਹੱਠ ਯੋਗ ਸਹਿਜ ਯੋਗ ਇਜ਼ ਦਿਸ ਸਿੰਗਿੰਗ ਇਨ ਦ ਸੰਗਤ ਆਫ ਗੁਰੂ ਜੀ ਲਿਸਨਿੰਗ ਟੂ ਕਥਾ ਕੀਰਤਨ And this is the path that Maharaj has advocated to us. He didn't advocate to us to do our yoga at any point, although it is practiced by a lot of good Sikhs to keep their bodies right, but it wasn't advocated as the path to God. The path to God is always sitting in Sangat and listening to Kirtan Katha. There's nothing bigger than Vichya Sangat, Har Prabhu Vasai Jiyo. In our Gurukas nowadays, you see a lot of people doing yogic classes, but at the expense of Sangat. At the expense of sitting in Guru Granth Sahib Ji Maharaj's huzuri. Maharaj says, no. Maharaj says, oh, paave karo, learn it. It's a good thing to learn all those vidyas, knowledges. But don't give up the time with Guru Granth Sahib Ji Maharaj. Pher ke agay rakhi hai, jit sahe darbar, what can we gather together and put before Vaheguru, Akal Purakh Vaheguru, so that we can see him. Mohau ke bolan boli hai, jit sun tare pyar, what can we speak from our mouths, mohau, ਕੀ ਬੋਲਣ ਬੋਲੀ ਹੈ ਵਾਟ ਕੈਨ ਵੀ ਸਪੀਕ ਅਸੀਂ ਕੀ ਗੱਲ ਕਰ ਸਕਦੇ ਹਾਂ ਆਪਣੇ ਮੂੰਹਾਂ ਨਾਲ ਜਿਸ ਸੁਣ ਧਰੇ ਪਿਆਰ ਜਿਸ ਦੇ ਨਾਲ ਪਰਮੇਸ਼ਰ ਸਾਡੇ ਨਾਲ ਪ੍ਰੇਮ ਕਰੇ ਜਿਸ ਦੇ ਨਾਲ ਸਾਡਾ ਪ੍ਰੇਮ ਪਰਮੇਸ਼ਰ ਨਾਲ ਵਧੇ ਮਹਾਰਾਜ ਸਹਿਜ ਅੰਮ੍ਰਿਤ ਵੇਲਾ ਸੱਚ ਨਾਲ ਜੇ ਕੋਈ ਗੱਦ ਜੇ ਕੋਈ ਇਕੱਠਾ ਕਰਨਾ ਕੁਛ ਹੀ ਹੁਣ ਜ਼ਿਆਦਾ ਸੰਤੇ ਜੇ ਕੁਛ ਤੁਸੀਂ ਇਕੱਠਾ ਕਰਕੇ ਦੇਣਾ ਹੈ ਮਹਾਰਾਜ ਨੂੰ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਲ ਅੰਮ੍ਰਿਤ ਵੇਲੇ ਉੱਠ ਕੇ ਉਸਦਾ ਨਾਮ ਜਪੋ ਦੈਟਸ ਦ ਬਿਗੇਸਟ ਥਿੰਗ ਯੂ ਕੈਨ ਗੈਦਰ ਟੁਗੇਦਰ ਦੈਟਸ ਦ ਬਿਗੇਸਟ ਥਿੰਗ ਦੈਟਸ ਦ ਬਿਗੇਸਟ ਗਿਫਟ ਦੈਟਸ ਦ ਬਿਗੇਸਟ ਆਫਰਿੰਗ ਯੂ ਕੈਨ ਪੁੱਟ ਟੂਵਰਡਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲਾ ਸੱਚ ਨਾਲ ਦੈਨ ਮੋਹੋ ਕੇ ਬੋਲਣ ਬੋਲੀ ਹੈ ਜਿਸ ਸੁਣ ਧਰੇ ਪਿਆਰ ਮਹਾਰਾਜ ਕਹਿੰਦੇ ਨੇ ਵਡਿਆਈ ਵਿਚਾਰ ਉਸ ਪਰਮੇਸ਼ਰ ਦੀ ਵਡਿਆਈ ਕਰੋ ਬਾਣੀ ਪੜੋ ਸਿਮਰਨ ਕਰੋ ਕੀਰਤਨ ਸੁਣੋ ਕੀਰਤਨ ਕਰੋ ਆਟ ਦੈਟ ਟਾਈਮ So two gallan, gather in the ambrosial hours, wake up early in the morning, and the second thing is praise Vaheguru. That's the way to unite with God in this day and age. Nishan Sahib baar khada hai, inna uncha, rang usda peela hai. Peela kyun rang hai, kyunki peela shaheedi naal judya hoya hai. Saade sith panth vich
ਗੁਰੂ ਸਾਹਿਬ ਸਾਡੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਜਦ ਸ਼ਹੀਦੀ ਪਾਉਣ ਲੱਗੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਾਂ ਸਿੱਖਾਂ ਤੋਂ ਜਿਹੜੇ ਨਾਲ ਗਏ ਸੀ ਉਸ ਵੇਲੇ ਉਹਨਾਂ ਤੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣਿਆ, ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਸੁਣਿਆ ਪੰਜਾਂ ਸਿੱਖਾਂ ਪਾਸੋਂ, ਫਿਰ ਆਪ ਕੀਤਾ ਤਾਂ ਸਰੀਰ ਛੱਡਿਆ ਸੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਵੀ ਤੇ ਇਸ਼ਨਾਨ ਕਰਕੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਥਾਨ ਸੀ ਡੇਰਾ ਸਾਹਿਬ ਜੀ, ਉਹ ਹਜੇ ਵੀ ਲਾਹੌਰ ਵਿਖੇ ਹੈ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਲਾਸਟ ਮੰਥ ਸੀ ਸਾਹਿਬ ਸ੍ਰੀ ਜਪਜੀ ਸਾਹਿਬ ਦਾ ਪਾਠ। ਆਓ ਨਾਇਕ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਦ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਆਗਰੇ ਤੋਂ ਲੈ ਕੇ ਔਰੰਗਜ਼ੇਬ ਲੈ ਗਏ ਸਨ, ਤੁਸੀਂ ਇਹ ਦਿੱਤੇ ਪਿੰਜਰੇ ਵਿੱਚ ਬੰਦ ਕੀਤਾ, ਜਿਹੜੇ ਵਿੱਚ ਖੜ ਨਾ ਸਕੇ, ਜਿਹਦੇ ਵਿੱਚ ਬੈਠ ਨਾ ਸਕੇ, ਉੱਪਰ ਕਿੱਲਾਂ ਵੱਜਦੀਆਂ ਸਨ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਅਨੰਡ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ, ਜਿਹੜੇ ਆਪ ਸ੍ਰੀ ਜਪਜੀ ਸਾਹਿਬ ਦੇ ਅਭਿਆਸੀ ਸੀ, ਭਾਈ ਮਤੀ ਦਾਸ ਜੀ ਯੂਸ ਟੂ ਆਲਸੋ ਰੈਸਾਈਡ ਜਪਜੀ ਸਾਹਿਬ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜਪਜੀ ਸਾਹਿਬ। ਵੈਨ ਭਾਈ ਮਤੀ ਦਾਸ ਜੀ ਵਾਸ ਸੋਨ ਅਲਾਈਵ ਇਨ ਫਰੰਟ ਆਫ ਗੁਰੂ ਤੇਗ ਬਹਾਦਰ ਜੀ ਵਿਚ ਲਾਈਨ ਦੇ ਫਿਨਿਸ਼ ਅਪ, ਵੈਨ ਦੇ ਬੋਡੀ ਵਾਸ ਇਨ ਹਾਫ, ਦੇ ਹੈਡ ਗੋਟ ਟੂ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗ ਹਨੁਮਾਨ, ਬਿਕਾਜ਼ ਦੇ ਵਰ ਅਭਿਆਸੀਜ਼ ਆਫ ਸ੍ਰੀ ਜਪਜੀ ਸਾਹਿਬ ਦਾ ਪਾਠ। ਦਿਸ ਬਾਣੀ ਕੈਨ ਟੇਕ ਯੂ ਟੂ ਅ ਪਲੇਸ ਵੇਰ ਯੂ ਡੋਂਟ ਫੀਲ ਨੋ ਪੇਨ, ਵੇਰ ਯੂਰ ਹੋਲ ਬੋਡੀ ਬਿਕਮਸ ਅ ਗਿਫਟ ਟੂਵਰਡਸ ਗੁਰੂ ਜੀ ਐਜ਼ ਵੈਲ। ਉਹ ਦੇਖ ਕੇ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਇਸ਼ਨਾਨ ਕਰਕੇ ਖੂਹ ਤੋਂ ਪਾਣੀ ਚੋਂ ਕੱਢ ਕੇ ਇਸ਼ਨਾਨ ਕੀਤਾ, ਸ੍ਰੀ ਜਪਜੀ ਸਾਹਿਬ ਪਾਠ ਪੜ੍ਹ ਕੇ ਜਲਾਦ ਨੂੰ ਕਿਹਾ ਕਿ ਜਦ ਮੇਰਾ ਸੀਸ ਝੁਕੂਗਾ, ਨਾਨਕ ਸ਼ਬਦ ਕਹਿਣ ਤੇ ਲਾਸਟ ਇਨ ਦਾ ਸਲੋਕ ਆਫ ਸ੍ਰੀ ਜਪਜੀ ਸਾਹਿਬ ਵਨ ਨਾਨਕ ਸ਼ਬਦ ਖਮਸ ਮਾਈ ਹੈਡ ਗੋਜ਼ ਡਾਊਨ, ਮਾਈ ਹੈਡ ਖਮਸ ਅਪ, ਦੈਨ ਯੂ ਕੈਨ ਬੀ ਹੈਡ ਮੀ। ਸੋ ਗੁਰੂ ਤੇਗ ਬਹਾਦਰ ਜੀ ਵੀ ਅੰਤਲੇ ਸਮੇਂ ਇਸੇ ਤਰ੍ਹਾਂ ਜਪਜੀ ਸਾਹਿਬ ਪਾਠ ਕਰਕੇ ਉਹਨਾਂ ਨੇ ਸ਼ਹੀਦੀ ਪਾਈ। ਦਾ ਰੰਗ ਆਊਟਸਾਈਡ ਦਾ ਨਿਸ਼ਾਨ ਸਾਹਿਬ ਇਸ ਆਫ ਕੇਸਰੀ ਵਿਚ ਇਸ ਦਾ ਸ਼ਹੀਦੀ ਖਲਾ। ਦੈਨ ਯੂ ਗੋ ਫਰਦਰ ਡਾਊਨ ਦਾ ਨਿਸ਼ਾਨ ਸਾਹਿਬ, ਨਿਸ਼ਾਨ ਸਾਹਿਬ ਦੇ ਥੱਲੇ ਖੜਾ ਹੁੰਦਾ ਆ, at the bottom of the Nishan Sahib is a block, a big concrete block. That khada shows that we are unique from the world. It's on top of the world, it's built on the earth, but it's above it. The Gursikh's way of living is unique, and it's unique amongst any other way of God in this world. We have a unique identity, we look unique, well, we aim to look unique. If we don't look unique, then something's not right. ਜੇ ਅਸੀਂ ਸ਼ੀਸ਼ੇ ਵਿੱਚ ਦੇਖਦੇ ਹਾਂ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਮਾਤਾ ਸਾਹਿਬ ਕੌਰ ਜੀ ਨਹੀਂ ਦਿਸਦੇ, ਦੈਨ ਸਮਥਿੰਗ ਇਜ਼ਨਟ ਰਾਈਟ, ਫਿਰ ਕੁਝ ਸਹੀ ਨਹੀਂ ਲੱਗ ਰਿਹਾ। ਆ ਰੂਪ ਇਜ਼ਨਟ ਗੁਰੂ ਸਾਹਿਬ ਦਾ, ਸਾਡਾ ਰੂਪ ਗੁਰੂ ਸਾਹਿਬ ਵਰਗਾ ਹੋਣਾ ਚਾਹੀਦਾ, ਸਾਡਾ ਰੂਪ ਮਾਤਾ ਸਾਹਿਬ ਕੌਰ ਜੀ ਵਰਗਾ ਹੋਣਾ ਚਾਹੀਦਾ ਆ, ਕਿਉਂਕਿ ਦੈਟ ਇਜ਼ ਦ ਵਰਡ ਆਫ ਆਰ ਗੁਰੂ, ਦੈਟ ਇਜ਼ ਦ ਹੁਕਮ ਆਫ ਆਰ ਗੁਰੂ, that we do that, that we keep that rule. So it's unique. Now, jab tusi India vich dekhoge, char taaran lagiyan hundiyan nishan sahib nu kai wari. Those four tars help to support the nishan sahib. And those four wires are again a meaning to us. What are they meanings of? Mara says, ਕਿ ਜਿਹੜਾ ਇਹ ਉਪਦੇਸ਼ ਆ, ਦਿਸ ਮੈਸੇਜ ਇਜ਼ ਫੋਰ ਦ ਫੋਰ ਡਿਫਰੈਂਟ ਕਾਸਟ, ਜਿਹੜੇ ਚੌ ਵਰਨਾਂ ਦਾ ਸਾਂਝਾ ਉਪਦੇਸ਼ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਇਜ਼ ਫੋਰ ਐਵਰੀ ਵਨ, ਵੈਦਰ ਯੂ ਆਰ ਬ੍ਰਾਹਮਣ, ਵੈਦਰ ਯੂ ਆਰ ਅ ਪਰਸਨ ਹੂ ਬਿਲੀਵਸ ਇਨ ਗੋਡ ਐਂਡ ਵਾਂਟਸ ਟੂ ਰਿਸਾਈਟ ਬਾਣੀ ਆਲ ਦ ਟਾਈਮ, ਵੈਦਰ ਯੂ ਆਰ ਖੱਤਰੀ, ਵੈਦਰ ਯੂ ਆਰ ਵਾਰੀਅਰ, ਅ ਸੂਰਮਾ, ਯੂ ਦੈਟ ਟੈਂਸ਼ਨ ਟੈਂਡੈਂਸੀ ਇਨ ਯੂਰ ਮਾਈਂਡ ਦੈਟ ਯੂ ਵਾਂਟ ਟੂ ਬੀ ਅ ਸੂਰਮਾ ਔਰ ਅ ਵਾਰੀਅਰ, ਅ ਵਾਰੀਅਰ ਗੋ ਸਿੱਖ ਸਿੰਘ ਸਿੰਘਣੀ, whether you are a Vaishnava, whether you are a farmer, whether you do langar di seva, or whether you are an untouchable, a shudra, whether you are the lowest of the low and you've got that much humility inside you to do service of everyone. Mara says this path is open to everyone, any single person in this world. That's why we have gore, kale, sare, everyone are becoming Gursikhs nowadays. They realize what the truth is, what this sachai is. So, Japji Sahib
ਜਿੱਥੇ ਨਿਸ਼ਾਨ ਸਾਹਿਬ ਬਾਹਰ ਨਿਸ਼ਾਨ ਹੈ, ਜਪਜੀ ਸਾਹਿਬ ਸਾਡਾ ਅੰਦਰ ਦਾ ਨਿਸ਼ਾਨ ਹੈ। ਤੇ ਇਹ ਕਿਉਂ ਅਸੀਂ ਦੱਸ ਰਹੇ ਹਾਂ, ਇਹ ਕਿਉਂ ਆਪ ਜੀ ਨੂੰ ਇਹ ਦੱਸ ਰਹੇ ਹਾਂ, ਕਿਉਂਕਿ ਪੁਰਾਤਨ ਸਰੂਪਾਂ ਵਿੱਚ ਮਣੀਲੋਖਿੰਦ ਓਲਡ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਣੀਲੋਖਿੰਦ ਕੰਟੈਕਸਟ ਤਤਵੇ ਵੱਲ ਦੇਖਦੇ ਹੁੰਦੇ ਹਾਂ ਪੁਰਾਣੇ ਸਰੂਪਾਂ ਵਿੱਚ, ਉੱਥੇ ਜਪਜੀ ਸਾਹਿਬ ਨਹੀਂ ਲਿਖਿਆ ਹੁੰਦਾ, ਉੱਥੇ ਜਪ ਨਿਸ਼ਾਨ ਲਿਖਿਆ ਹੁੰਦਾ ਹੈ। ਜਪ ਨਿਸ਼ਾਨ ਇਹਦਾ ਤਤਕਰਾ, ਤਤਕਰੇ ਵਿੱਚ ਜਪ ਨਿਸ਼ਾਨ ਲਿਖਿਆ ਹੁੰਦਾ ਹੈ। ਸੋ ਵੈ ਦ ਨਿਸ਼ਾਨ ਸਾਹਿਬ ਇਜ਼ ਆਊਟਸਾਈਡ ਐਂਡ ਸ਼ੋਜ਼ ਦ ਕੁਆਲਿਟੀਜ਼ ਆਫ ਗੁਰਸਿੱਖ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਜ਼ ਦਾ ਇਫ ਗੁਰਸਿੱਖ ਡਿਜ਼ਨ ਹੈਵ ਜਪਜੀ ਸਾਹਿਬ ਮਹਾਰਾਜ ਇਨ ਦੇਮ, ਇਫ ਗੁਰਸਿੱਖ ਹੈਜ਼ਨਟ ਗੋਟ ਜਪਜੀ ਸਾਹਿਬ ਇਨ ਫੈਮਿਲੀ, ਦੈਨ ਯੂ ਆਰ ਨਾਟ ਅ ਪ੍ਰੋਪਰ ਸਿੱਖ ਯੂਰਸੈਲਫ। ਇਫ ਯੂ ਹੈਵਨਟ ਰੈਸਾਈਟਡ ਇਟ ਆਫ ਆਰ ਹਾਰਟ, ਇਫ ਯੂ ਡੋਨਟ ਰੈਸਾਈਟ ਔਨ ਅ ਰੈਗੂਲਰ ਬੇਸਿਸ, ਦੈਨ ਯੂ ਆਰ ਨਾਟ ਅ ਗੁਰਸਿੱਖ। ਜਪਜੀ ਸਾਹਿਬ ਪਾਠ ਕਰਨਾ ਪੜ੍ਹਨਾ ਬਹੁਤ ਜ਼ਰੂਰੀ, ਅਤ ਜ਼ਰੂਰੀ ਹੈ ਗੁਰਸਿੱਖਾਂ ਵਾਸਤੇ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਬਖਸ਼ਿਸ਼ਾਂ ਕੀਤੀਆਂ ਸਾਡੇ ਤੇ, ਸਾਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਦੱਸਿਆ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ ਦੀ ਤਰਤੀਬ ਬੰਨੀ। ਦ ਫੋਰਮੈਟ ਦੈਟ ਵੀ ਸੀ ਟੁਡੇ ਆਫ ਜਪਜੀ ਸਾਹਿਬ ਵਾਸ ਕ੍ਰੀਏਟਿਡ ਬਾਈ ਗੁਰੂ ਅੰਗਦ ਦੇਵ ਜੀ ਮਹਾਰਾਜ, ਦ ਫੋਰਮੈਟ ਇਟ ਵਾਸ ਗਿਵਨ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ। ਇੱਥੇ ਮੈਂ ਬੇਨਤੀ ਕਰਨਾ ਚਾਹੁੰਦਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਆ ਗ੍ਰੇਟ ਗੁਰੂ ਗੁਰਦੇਵ ਫਰਮ ਅਪੱਲਾ ਬੈਕਗ੍ਰਾਉਂਡ, ਦੇ ਸਰ ਨੇਮ ਇਜ਼ ਭੱਲਾ। ਉਹਨਾਂ ਦੀ ਜਿਹੜੀ ਗੋਦ ਸੀ ਜਾਂ ਉਹਨਾਂ ਦਾ ਬੈਕਗ੍ਰਾਉਂਡ ਸੀ ਭੱਲਿਆਂ ਚ ਸੀ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਐਟ ਦ ਏਜ ਆਫ 72 72 ਸਾਲ ਦੀ ਉਮਰ ਵਿੱਚ ਸਤਿਗੁਰੂ ਅਮਰਦਾਸ ਜੀ ਮਹਾਰਾਜ ਸਾਰੀ ਉਮਰ ਗੰਗਾ ਦੇ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ। ਸਾਡੇ ਪੁਰਾਣੇ ਬਜ਼ੁਰਗ ਵੀ ਜਾਂਦੇ ਰਹੇ ਆ। ਆਮ ਤੌਰ ਤੇ ਤੁਸੀਂ ਦੇਖੋਗੇ ਹੁਣ ਕੀਰਤਪੁਰ ਸਾਹਿਬ ਦੀ ਜਿਹੜੀ ਮਰਿਆਦਾ ਤੇ ਗੁਰੂ ਸਾਹਿਬਾਂ ਤੋਂ ਪਹਿਲਾਂ ਪ੍ਰਚਲਿਤ ਹੋਈ, ਪਰ ਆਪਣੇ ਪ੍ਰਚਾਰਾਂ ਵਿੱਚ ਵੀ ਪਿੰਡਾਂ ਵਿੱਚ ਪਹਿਲਾਂ ਲੋਕ ਫੁੱਲ ਪਾਉਣ ਤੇ ਹਰਿਦੁਆਰ ਜਾਂਦੇ ਹੁੰਦੇ ਸੀ, ਗੰਗਾ ਤੇ ਇਸ਼ਨਾਨ ਕਰਕੇ ਉੱਥੇ ਫੁੱਲ ਦਿੰਦੇ ਹੁੰਦੇ ਸੀ। ਇਸ ਦੀ ਪ੍ਰਥਾ ਆਫ ਪੀਪਲ ਕਲਚਰਲੀ ਐਟ ਦਾ ਟਾਈਮ। ਗੁਰੂ ਸਾਹਿਬ ਜੀ ਚੇਂਜ ਦਾ ਸੇ ਵੀ ਪਾਸ ਅਵੇ ਵੀ ਗੋ ਟੂ ਸ੍ਰੀ ਕੀਰਤਪੁਰ ਸਾਹਿਬ ਜੀ ਫੋਰ ਆਸ਼ੀਸ। ਰਹੁ ਵਿਚਾਰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਟੂ ਗੋ ਪਿਲਗ੍ਰਿਮੇਜ ਐਵਰੀ ਈਅਰ ਫਰੋਮ ਅ ਯੰਗ ਏਜ ਟੂ ਗੰਗਾ, ਹੀ ਵੁੱਡ ਟੇਕ ਸੰਗਤ ਵਿਦ ਹਿਮ। ਇੱਕ ਸਾਲ ਦਾ ਲਾਸਟ ਈਅਰ ਦੇ ਇਵੈਂਟ ਇੱਕ ਸਾਧੂ ਨਾਲ ਗਏ, ਬਹੁਤ ਪ੍ਰੇਮ ਆਨੰਦ ਮਾਣਿਆ, ਉੱਥੇ ਇਸ਼ਨਾਨ ਕੀਤੇ, ਗਦ ਗਦ ਹੋਏ, ਮੁੜ ਵਾਪਸ ਆਏ। ਕਿੰਨਾ ਸਮਾਂ ਗੁਜ਼ਾਰਿਆ ਸੰਤਾਂ ਨਾਲ, ਉਹ ਸਾਧੂਆਂ ਨਾਲ। ਜਦ ਆਏ ਮੁੜ ਕੇ ਤਾਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉਦੋਂ ਗੁਰਗੱਦੀ ਨਹੀਂ ਸਿੰਗਲੀ ਹੋਏ। ਉਹਨਾਂ ਨੂੰ ਪੁੱਛਿਆ ਉਹ ਸਾਧੂ ਨੇ ਕਿ ਭਲਿਆ ਲੋਕਾਂ ਤੇਨਾ ਬਹੁਤ ਆਨੰਦ ਆਇਆ, ਅਸੀਂ ਯਾਤਰਾ ਕੀਤੀ, ਪਰ ਇਹ ਦੱਸੂਗਾ ਤੇਰਾ ਗੁਰੂ ਕੌਣ ਆ, ਮੈਂ ਆਪ ਜੀ ਦੇ ਗੁਰੂ ਨੂੰ ਮਿਲਣਾ ਚਾਹੁੰਦਾ। ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਸਾਹਿਬ ਦਾ ਥਾਂ ਸੋਚਾਂ ਵਿੱਚ ਪੈ ਗਏ। ਦੇਹਰ ਨਵਾਨ ਸਾਹਿਬ ਕਰਦੇ ਹਰ ਨੇ ਗੁਰੂ। ਗੁਰੂ ਅਮਰਦਾਸ ਜੀ ਮਹਾਰਾਜ ਨੇ ਜਦ ਉਹਨਾਂ ਨੂੰ ਦੱਸਿਆ ਕਿ ਸਾਡਾ ਤਾਂ ਕੋਈ ਗੁਰੂ ਹੈ ਹੀ ਨਹੀਂ, ਤੇ 72 ਸਾਲ ਦੀ ਉਮਰ ਵਿੱਚ ਉਹ ਸਾਧੂ ਨੂੰ ਕਹਿਣ ਲੱਗੇ, ਉਹ ਸਾਧੂ ਕਹਿਣ ਲੱਗਾ ਗੁਰੂ ਮਹਾਰਾਜ ਨੂੰ ਕਿ ਸਭ ਕੁਝ ਨਸ਼ਟ ਕਰ ਦਿੱਤਾ। ਆਈ ਸਪੈਂਡ ਓ ਦਿਸ ਟਾਈਮ ਵਿਦ ਯੂ ਐਂਡ ਆਈ ਸਪੈਂਡ ਓ ਦਿਸ ਟਰੈਵਲਸ ਵਿਦ ਯੂ ਐਂਡ ਯੂ ਹੈਵ ਨੋਟ ਈਵਨ ਗੁਰੂ ਤੋਂ ਨਿਗੁਰ ਕਾ ਨਾ ਬੁਰਾ ਦੇ ਨੋ ਦਾ ਅ ਪਰਸਨ ਹੂ ਹੈਜ਼ ਨੋ ਗੁਰੂ ਦੇ ਨਾਟ ਈਵਨ ਵਰਥ ਸਿਟਿੰਗ ਵਿਦ ਔਰ ਟਾਕਿੰਗ ਵਿਦ, ਹਾਊ ਡੇਅਰ ਯੂ ਹੈਵ ਸਪੈਂਡ ਦਿਸ ਟਾਈਮ ਵਿਦ ਮੀ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ 72 ਸਾਲ ਵਿੱਚ ਇਨ 72 ਈਅਰ ਉਹਨਾਂ ਦਾ ਸਾਰਾ ਸੰਸਾਰ ਕੰਮ ਗਿਆ। ਸਤਿਗੁਰੂ ਅਮਰਦਾਸ ਜੀ ਮਹਾਰਾਜ ਦਰਬ ਗਏ, ਅੰਦਰ ਮਨ ਚ ਪਤਾ ਨੀ ਕੀ ਲੱਗਾ, ਜਿੱਦਾਂ ਚਿੰਤਾ ਕਹਿ ਲਓ, ਪਰਮੇਸ਼ਰ ਵਿੱਚ ਉਹ ਲੀਨ ਹੋਣਾ ਚਾਹੁੰਦੇ ਸੀ, ਪਰ ਉਹਨਾਂ ਨੇ ਸੋਚਿਆ ਕਿ ਮੈਂ ਇੰਨੀ ਉਮਰ ਸਾਰੀ ਖੱਟ ਲਈ ਆ ਤੇ ਮੈਂ ਮੇਰੇ ਕੋਲ ਗੁਰੂ ਨੀ ਹੈ ਕੋਈ, ਸੋਚਾਂ ਚ ਪੈ ਰਹੇ ਸਾਰੀ ਰਾਤ ਸੁੱਤੇ ਨੀ। ਹੁਣ ਦੇਖੋ ਬਖਸ਼ਿਸ਼ਾਂ ਹੋਣ ਲੱਗੀਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਘਰ ਇੱਕ ਨੂੰਹ ਵਿਆਹੀ ਹੋਈ ਸੀ, ਉਹਨਾਂ ਦੀ ਨੂੰਹ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੀ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪੜ੍ਹ ਰਹੇ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉਹ ਸਪੁੱਤਰੀ ਸਨ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਪੁੱਤਰੀ ਹੋ ਕੇ ਬਾਣੀ ਪੜ੍ਹ ਰਹੇ ਸਨ। ਬਾਣੀ ਕੀ ਇਨ ਦਾ ਓਲਡ ਡੇਜ਼ ਅੰਮ੍ਰਿਤ ਵੇਲਾ ਲੱਸੀ ਹੋ ਕੇ ਉਸ ਦਾ ਫਲਾਦਾ ਚਾਟੇ ਚੋਂ ਕੱਢ ਕੇ ਜਿੱਦਾਂ ਦੇਸ਼ ਰੈਡੀ ਦੇਸ਼ ਟੂ ਰੈਡੀ ਹੈ ਮੇਕ ਇਟ ਯੂ ਮਾਈ ਸੀਨ ਇਟ ਇਨ ਦਾ ਫਿਲਮ ਪਾਸ਼ਾ ਬਿਆਸ ਸਿੰਘ ਸੁਬੇਕ ਸਿੰਘ ਦਾ ਕਾਰਟੂਨ ਦਾ ਸਮਾਂ ਯੂ ਕੈਨ ਸੀ ਇਟ ਇਨ ਦਾ ਵਿਦ ਅ ਵੁਮਨ ਡ੍ਰਿੰਕਿੰਗ ਦ ਲੱਸੀ ਇਨ ਦਾ ਮੋਰਨਿੰਗ।
And she was reciting Sadguru Amar Guru Nanak Dev Ji Maharaj's words. Dekho Sri Asadivadi Rani Ji ke akhar mein je sah chanda ugve suraj chade hazar ete chanan hodya gurbin ghor andar. Maharaj says, je sah chanda ugve, if there's 100 moons that get up and shine in the sky, je sah chanda ugve suraj chade hazar, and there was 1,000 suns that rise in the sun as well. Hazar suraj chad jave, puri sari roshni jehi light kathi karke prakash inna ho jave, and 100 moons put together as well. Inni roshni hon karke di bavajood Maharaj kehnde ne ete chanan hundeya gurbin kor andar. That even if you have that much prakash illumination, without a guru in your life, you are in total darkness. Total darkness. That's big things. That is big words from Maharaj. When he heard that, Dhan Guru Amar Das Ji Maharaj, he came to his daughter-in-law and said, what are you reciting? Because Maharaj said, Prem ke saar lag gaya tan peetar, taap ram kaatya jaye. Prem de saar ta lag gaye. So you got the arrows of blood, the arrows of love hit Guru Amar Das Ji Maharaj's heart. He felt something from those words. And he came to his daughter-in-law and said, Bibi ji, ki isi si padhde hain, ki padhde hain tusi? Putta, ki padhde hain? And she said, this is my Guru's Bani. Guru Angad Dev Ji Maharaj ji, eh uchar de hunde ya, te sat guru Guru Nanak Dev Ji Maharaj ji, pavitra pavan asa ji vaad di Bani hai. Achha, Guru Angad Dev Ji kaun hai? I know Guru Angad Dev Ji is our relation, but what is he a guru? Look at that simple thought, said that 72 years old. Guru Angad Dev Ji Maharaj ko leke gaye Bibba. Guru Amar Das Ji bahar khade ho gaye. Guru Angad Dev Ji da matha tekya, Bibba nu kehne lage ki jehda naal aaya ohnu nahi naal lianda andar, ohnu hi liao. Jad sat Guru Amar Das Ji Maharaj Guru Angad Dev Ji darshan kite na, kehnde ne ki Maharaj ji uthe khade ho gaye san, kyunki pata si ki lain wale aa gaye ne. Guru Angad Dev Ji Maharaj khade ho gaye ne te Guru Amar Das Ji Maharaj tarna vich dekh gaye ne. 72 साल की उम्र छोटे नहीं चुक रहे, गुरु नानक देव जी जोत नु, गुरु अंगद देव जी की जोत नु चुक रहे ने। सतगुरु अंगद देव जी महाराज ने उस वेले चक्या कहने निहाल पुरखा, क्योंकि सतगुरु गुरु अंगद देव जी ने एक सरनेम जिहड़े निकनेम कहने असि वह प्यार विच पुरखा सरदे सी गुरु अमरदास जी महाराज ने। सतगुरु महाराज ने कहा कि सेवा करो, फिर गुरु अमरदास जी ने अजे गुरु सी नहीं बने पर मैं सत्कार वजो कह रहा कि गुरु सन। गुरु अमरदास जी महाराज ने एहो सेवा की 72 years, फ्रॉम 72 years ऑनवर्ड्स दे डिड 12 years ऑफ सेवा। किन्ने साल हो गए ने? 84 तक, अंटिल द एज ऑफ 84 महाराज गुरु अंगद देव जी महाराज ने की सेवा की? इशनान की सेवा करानी, सवेरे उठ के पहला महाराज से पिठ नहीं करनी, फेस हिम वॉक्ड बैकवर्ड्स, पानी लेके जल गागरां च भर के रोज, फिर महाराज के सन्मुख होकर फिर तुरना, कई बार रस्ते में डिगना, लोगों ने हासे मखौल करने कहने निथावा डिगदा अमरू, निथावा अमरू कहने भी सी गुरु अमरदास जी महाराज। देखो सतगुरु अमरदास जी महाराज की बख्शा की संतान से, वह ब्लैसिंग थे गुरु अमरदास जी डू फॉर अस। They people used to call Guru Amar Das Ji mad and say he's a nithama, he's got no platform, he's lost his bearings. But Guru Amar Das Ji Maharaj, you see what Maharaj has happened. Ek saal le Satguru Guru Angad Dev Ji Maharaj sroope bakshish kite of each year. 12 years of seva. Every year Guru Angad Dev Ji Maharaj would give him a sroopa. Satguru Guru Amar Das Ji Maharaj would tie the sroopa in his head and keep him. Inna satkar. On the 12th year, when Guru Amar Das Ji Maharaj completed the 12 years of seva, Guru Angad Dev Ji Maharaj was blessed in the Gurgati. And with each sropa, they unraveled them and they gave the 12th one. Maharaj ne 12 bar bakshe Guru Amar Das Ji Maharaj. 84 samay vich, 84 de age vich,
ਮਹਾਰਾਜ ਨੇ 12 ਵਾਰ ਬਖਸ਼ੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਥਾਂਵਿਆਂ ਦੇ ਥਾਂ ਨੇ ਧੀਆਂ ਦੇ ਧੀਰ ਦਿਆ ਗਈ ਬਹੋਰ ਹੋ। ਇਹਦਾ ਮਤਲਬ ਇਹ ਹੈ ਕਿ ਜਿਹੜੇ ਬੰਦੇ ਦੂਰ ਹੋ ਜਾਣ ਉਹਨਾਂ ਨੂੰ ਲਿਆਉਣ ਵਾਸਤੇ ਆਪ ਜੀ ਸਮਰੱਥ ਹੋ, ਦਿਆਲ ਹੋ, ਸਾਰਿਆਂ ਦੇ ਦਿਆਲੂ ਹੋ, ਨੇ ਥਾਂਵਿਆਂ ਦੇ ਥਾਂ ਹੋ, ਨੇ ਮਾਣਿਆਂ ਦੇ ਨਿਮਾਣ ਹੋ, ਨੇ ਆਸਰਿਆਂ ਦੇ ਆਸ ਹੋ, ਨੇ ਓਟਿਆਂ ਦੀ ਓਟ ਹੋ, ਰਿਜਕ ਦੀ ਕੁੰਜੀ ਤੁਹਾਰੇ ਹੱਥ ਹੈ। ਇਹ ਸਾਰੇ ਬਖਸ਼ਿਸ਼ਾਂ ਕੀਤੀਆਂ ਗੁਰੂ ਅਮਰਦਾਸ ਜੀ ਮਹਾਰਾਜ ਜਾਂ ਵੋਟੇ ਗੁਰੂ ਅਮਰਦਾਸ ਜੀ ਮਹਾਰਾਜ ਜੀ। ਸੋਚਣ ਵਾਲੀ ਗੱਲ ਆ, ਦਾ ਮੇਨ ਥਿੰਗ ਸਿੰਗ ਦਾ ਐਟ ਦ ਟਾਈਮ ਆਫ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਵਿਦੋਸ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਵੀ ਗੁਰੂ ਅਮਰਦਾਸ ਜੀ ਸਾਹਿਬ ਜੀ ਸਨ ਉਸ ਵੇਲੇ, ਤੇ ਗੁਰੂ ਅਮਰਦਾਸ ਜੀ ਮਹਾਰਾਜ 5 ਸਾਲ ਛੋਟੇ ਸਨ ਗੁਰੂ ਨਾਨਕ ਦੇਵ ਜੀ, ਪਰ ਕਦੇ ਦਰਸ਼ ਨਹੀਂ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ। ਪਰ ਦੇਖੋ ਸਿਮਿਲੈਰਿਟੀ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 40 ਪੌੜੀਆਂ ਜਪੀ ਸਾਹਿਬ ਚਾਰਿਆ, ਸਤਿਗੁਰੂ ਜੀ ਮਹਾਰਾਜ ਜੀ ਨੇ ਸ੍ਰੀ ਅਨੰਦ ਸਾਹਿਬ ਦੀ 40 ਪੌੜੀਆਂ ਕੋਸ਼ਿਸ਼ ਕੀਤੀਆਂ ਸਨ। ਇੱਥੇ ਤੱਕ ਵੀ ਗੁਰਬਾਣੀ ਮਹਾਰਾਜ ਨੇ ਕਈ ਇਹੋ ਜਿਹੇ ਪੰਕਤੀਆਂ ਵੀ ਆਉਂਦੀਆਂ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤੇ ਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਦੇ ਆਨਸਰ ਦਿੱਤੇ ਨੇ, ਪ੍ਰਸ਼ਨ ਉੱਤਰ ਕੀਤੇ ਹੁੰਦੇ ਨੇ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦ ਕੁਐਸਚਨ ਦ ਪ੍ਰਸ਼ਨ ਐਂਡ ਗੁਰੂ ਅਮਰਦਾਸ ਜੀ ਮਹਾਰਾਜ ਹੈਜ਼ ਰਿਪਲਾਈਡ ਇਨ ਬਾਣੀ। ਵੈਨ ਲਾਈਕ ਫੋਰ ਐਗਜ਼ਾਮਪਲ ਗੁਰੂ ਨਾਨਕ ਦੇਵ ਜੀ ਸੈਜ਼ ਲਾਹੌਰ ਸ਼ਹਿਰ ਇਜ਼ ਫੁੱਲ ਆਫ ਪੁੱਛੜੀ, ਇਜ਼ ਫੁੱਲ ਆਫ ਹਲਾਲ ਮੀਟ, ਪੀਪਲ ਈਟਿੰਗ ਮੀਟ ਆਲ ਦ ਟਾਈਮ ਐਂਡ ਪੀਪਲ ਕਲੀਨ ਈਚ ਅਦਰ। ਬਟ ਦੈਨ ਮਹਾਰਾਜ ਇਨ ਦ ਨੈਕਸਟ ਲਾਈਨ ਗੁਰੂ ਅਮਰਦਾਸ ਜੀ ਸੈਜ਼ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਤਾਂ ਅੰਮ੍ਰਿਤਸਰ ਸਾਹਿਬ ਇਜ਼ ਪਰਮੇਸ਼ਵਰਸ ਹੋਮ ਇਨ ਦ ਵਿਸਿਨਿਟੀ ਆਫ ਲਾਹੌਰ ਸਾਹਿਬ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ੀ ਹੋਈ ਬਾਣੀ ਦਾ ਇੰਨਾ ਪ੍ਰੇਮ ਕੀਤਾ, ਗੁਰੂ ਅਮਰਦਾਸ ਜੀ ਮਹਾਰਾਜ ਖੜੇ ਸੀ ਬੌਲੀ ਸਾਹਿਬ। ਬੌਲੀ ਇਜ਼ ਅ ਮਾਸਿਵ ਵੈਲ ਐਟ ਦ ਬੌਟਮ ਆਫ 84 ਸਟੈਪਸ। ਗੁਰੂ ਅਮਰਦਾਸ ਜੀ ਮਹਾਰਾਜ ਖੜੇ ਸੀ ਤਾਂ ਵਾਈ ਦੀ ਸਾਹਿਬ ਦਾ ਹੁਕਮ ਵਾਸ, ਹੁਕਮ ਕੀਤਾ ਸੰਤਾਂ ਨੂੰ ਕਿ ਵੈਨ ਯੂ ਡੂ ਕੇਸੀ ਇਸ਼ਨਾਨ, ਫੁੱਲ ਟੂ ਫੁੱਲ ਕੇਸੀ ਇਸ਼ਨਾਨ, ਦੈਨ ਗੋਇੰਗ ਟੂ ਦ ਬੌਲੀ ਸਾਹਿਬ and go into the water, go straight into the water, sane kesi snan phir karo, then stand on the first step of the body and complete one whole japji sahib. Ek japji sahib sampurn karke phir vaheguru vaheguru kehte hue phir pani vich chukki lao, snan karo sane kesi snan, phir dusri pauri te khad ke vaheguru sampurn karke dusri te khado, phir sara sampurn japji sahib paath karo prem naal. ਇਸ ਤਰ੍ਹਾਂ 84 ਇਸ਼ਨਾਨ ਕਰਕੇ 84 ਜਪਜੀ ਸਾਹਿਬ ਪਾਠ ਕਰਕੇ ਮਹਾਰਾਜ ਨੇ ਵਰ ਕੀਤਾ ਕਿ ਸਿੱਖਾਂ ਦੀ 84 ਕੱਟੀ ਜਾਊਗੀ। ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਜਿੱਥੇ ਲੋਕ ਕਹਿੰਦੇ ਸੀ ਨਾ ਥਾਵਿਆਂ ਦੇ ਥਾਂ, ਨਿਥਾਵਿਆਂ ਨੂੰ ਥਾਂ ਦੇਣ ਵਾਲੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ, ਦ ਫਸਟ ਹੂ ਗਿਵਸ ਆਨਰ ਟੂ ਦੋਜ਼ ਹੂ ਹੈਵ ਨੋ ਆਨਰ। ਸੋ 84 ਸਟੈਪਸ, 84 ਜਪਜੀ ਸਾਹਿਬ, 84 ਇਸ਼ਨਾਨ, ਯੂ ਸਟੈਂਡ, you doing full kesi snan, you go into the water, you full kesi snan in the water, the bali, stand in the bali, and then you do japji sahib the part, then you go back into the bali, do snan, and you go to the second step, and you carry on doing that until you get right to the top. And Mara said, your 8.4 million lives that we're stuck in after this life, they get destroyed. You don't ever have to come back in those. In need bakshish ka dutti, Mara. Fair for dekho bakshishan. ਮਹਾਰਾਜ ਕਹਿੰਦੇ ਨੇ ਕਿ ਅਸੀਂ ਹਾਂ ਕਹਾ ਵਿਵਹਾਰ ਨਾ ਪਾਵੇ। 80 ਸਾਲ ਵਿੱਚ ਬੰਦਾ ਵਿਵਹਾਰ ਨਹੀਂ ਕਰ ਸਕਦਾ, ਦੇਖੋ ਲੁੱਕ ਆਫ ਦਾ ਸਰੀਰ, ਆਪਣਾ ਸਰੀਰ ਨਹੀਂ ਸੰਭਾਲ ਸਕਦਾ, ਕੰਮ ਕਾਰ ਨਹੀਂ ਕਰ ਸਕਦਾ। ਪਰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ 84 ਦੀ ਏਜ ਵਿੱਚ ਗੁਰਗੱਦੀ ਬਖਸ਼ੀ ਮਹਾਰਾਜ ਨੇ, ਫਿਰ 12 ਸਾਲ ਸੇਵਾ ਕੀਤੀ, 12 ਸਾਲ ਦੀ ਸੇਵਾ ਵਿੱਚ 84 ਸਾਲ ਵਿੱਚ ਜਾ ਕੇ ਉਹਨਾਂ ਨੂੰ ਗੁਰਗੱਦੀ ਮਿਲੀ ਤੇ ਸੇਵਾ ਦੇ ਪੁੰਜ, ਜਪ ਤਪ ਤੇ ਪੁੰਜ। If you ever go, if you get a chance to Sri Govindwal Sahib, even today, uthe killa nishan sahib, nishani hai Maharaj ji, jide naal Guru Amar Das ji Maharaj budde pe vich khad ke ek hath nu phad ke kille naal sari raat jap sahib karde, japji sahib karde hunde san, sari raat jap karna Guru Amar Das ji Maharaj ne, itho tak Maharaj de modhyan chu sound aane, click aane nikal jana modha, sada itihas dasda hai ki inni jap tap kita Guru Amar Das ji Maharaj ne। ਉਹ ਤਾਂ 84 ਦੀ ਗੱਲ ਕਰਦੇ ਹਾਂ, ਅਸੀਂ ਤਾਂ 30 ਸਾਲ ਦੇ, 20 ਸਾਲ ਦੇ, 12 ਸਾਲ ਦਾ, 16 years old, ਮਹਾਰਾਜ ਨੇ 84 ਸਮੇਂ ਵਿੱਚ ਸਾਰੀ ਰਾਤ ਖਰਨਾ ਸਿਮਰਨ ਕਰਨਾ, ਮਹਾਰਾਜ ਅਵਿਨਾਸ਼ਕੀ ਇੰਡਸਟਰੀ ਦਾ
ਮਾਰਤਾ ਉਹ ਵੀ ਨੀ ਕਹਿੰਦੇ ਕਿ ਅਸੀਂ ਇਹ ਕਰੀਏ ਸਾਰੀ ਰਾਤ ਜਾ ਨਾ ਹੀ ਸੇਮ ਪਹਿਲਾਂ ਜਲਦੀ ਸਾਹ ਤਾਂ ਕਰੋ ਦਿਨ ਨੂੰ ਤਾਂ ਕਰ ਲਈਏ ਇੱਕ ਵਾਰੀ ਸੋ ਗੁਰੂ ਅਮਰਦਾਸ ਜੀ ਮਹਾਰਾਜ ਦੇਰ ਬਲੈਸਿੰਗ ਐਂਡ ਬਲੈਸਿੰਗ ਦਾ ਜਪਜੀ ਸਾਹਿਬ ਦਾ ਪਾਠ ਸਾਧੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਸਮੇਂ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ਹੀਦੀ ਸਮੇਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੈਨ ਇਨਕੈਪਸੂਲੇਟ ਦਾ ਹੋਲ ਜਪਜੀ ਸਾਹਿਬ ਐਂਡ ਪੁੱਟ ਇਨ ਦੇ ਅੰਮ੍ਰਿਤ ਸੰਸਕਾਰ ਜਦ ਅੰਮ੍ਰਿਤ ਛਕਦੇ ਹਾਂ ਉਸ ਦੁਆਰੀ ਪਹਿਲੀ ਬਾਣੀ ਪਿਆਨ ਪਿਆਰਿਆਂ ਚ ਜੇ ਪੜ੍ਹਦੇ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਹੈ ਫਿਰ ਜਾਪ ਸਾਹਿਬ ਆਉਂਦਾ ਫਿਰ ਜੈ ਪ੍ਰਸਾਦ ਸਵਈਏ ਸ਼ਰਾਬ ਸੁਧ ਵਾਲੇ ਫਿਰ ਸ੍ਰੀ ਜਪਜੀ ਸਾਹਿਬ ਦੇ ਪਾਤਸ਼ਾਹ ਜੀ ਦੇ ਪਖਾਨ ਵਿੱਚੋਂ ਬਾਣੀ ਫਿਰ ਸ੍ਰੀ ਅਨੰਦ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਖਸ਼ੀ ਹੋਈ ਬਾਣੀ ਪੰਜ ਬਾਣੀਆਂ ਦਾ ਪਾਠ ਫਿਰ ਅੰਮ੍ਰਿਤ ਬਣਦਾ ਫਿਰ ਜਦ ਛਕਾਇਆ ਜਾਂਦਾ ਉਦੋਂ ਵੀ ਨਿਤਨੇਮ ਵਿੱਚ ਕਹਿੰਦੇ ਆ ਕਿ ਗੁਰਸਿੱਖ ਨੂੰ ਹਦਾਇਤ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਰੋਜ਼ ਫਾਊਂਡੇਸ਼ਨ ਵਿਦਾਊਟ ਜਪਜੀ ਸਾਹਿਬ ਯੂ ਕਾਂਟ ਗੈਟ ਬ੍ਰਹਮ ਗਿਆਨ ਯੂ ਕਾਂਟ ਗੈਟ ਨੌਲੇਜ ਆਫ ਗੋਡ ਬਿਕਾਜ਼ ਦੈਟਸ ਵਾਟ ਇਟ ਗਿਵਸ ਯੂ ਦ ਨੌਲੇਜ ਆਫ ਗੋਡ ਇਸ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਬ੍ਰਹਮ ਦਾ ਗਿਆਨ ਮਿਲਦਾ ਹੈ ਸੋ ਸਿੱਖਾਂ ਨੇ ਵੀ ਬਾਣੀ ਪੜ੍ਹੀ ਭਾਈ ਤਾਰੂ ਸਿੰਘ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਜਦ 21 ਦਿਨ ਬਾਅਦ ਜਦ ਉਹਨਾਂ ਦੀ ਖੋਪੀ ਲਵਾ ਕੇ ਜੀਂਦੇ ਰਹੇ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦਾ ਧਿਆਨ ਕਰਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਮੱਥਾ ਟੇਕ ਕੇ ਉਹਨਾਂ ਦੇ ਸਰੀਰ ਛੱਡਿਆ ਸੀ ਭਾਈ ਤਾਰੂ ਸਿੰਘ ਜੀ ਨੇ ਫਿਰ ਬਾਬਾ ਦੀਪ ਸਿੰਘ ਜੀ ਨੇ 110 ਜਪਜੀ ਸਾਹਿਬ ਰੋਜ਼ ਪਾਠ ਕਰਨੇ ਭਾਈ ਮਨੀ ਸਿੰਘ ਜੀ ਸੀ ਜਿਨ੍ਹਾਂ ਨੇ ਬੰਦ ਕਟਵਾਇਆ ਉਹਨਾਂ ਦਾ ਸਰੀਰ 72 ਅੰਗਾਂ ਤੋਂ ਕੱਟਿਆ ਗਿਆ 72 ਡਿਫਰੈਂਟ ਪੀਸਿਸ ਭਾਈ ਮਨੀ ਸਿੰਘ ਜੀ ਵਾਸ ਸਪਲਿਟ ਇਨਟੂ ਐਂਡ ਇਫ ਯੂ ਆਸਕ ਦੈਮ ਵੈਦਰ ਦੇ ਸਾਡ ਜਪਜੀ ਸਾਹਿਬ ਨਾ ਦੇ ਵਰ ਇਨ ਦ ਹੋਲ ਮੀਨਿੰਗ ਆਫ ਜਪਜੀ ਸਾਹਿਬ ਅਰਥ ਕੀਤੇ ਨੇ ਜਪਜੀ ਸਾਹਿਬ ਨੇ ਬਾਣੀ ਪੜ੍ਹਾਈ ਗੁਰਸਿੱਖਾਂ ਨੂੰ ਆਪ ਜਪਜੀ ਸਾਹਿਬ ਦੀ ਸੰਥਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਲਈ ਮੌਜੂਦੇ ਸਮੇਂ ਵਿੱਚ ਸੰਤ ਜਰਨੈਲ ਸਿੰਘ ਜੀ ਉਹਨਾਂ ਦੇ ਵੱਡੇ ਭਰਾਤਾ ਜੀ ਆਏ ਸੀ ਥੋੜੀ ਦੇਰ ਹੋਈ ਆ 1-2 ਸਾਲ ਹੋਏ ਨੇ ਉਹਨਾਂ ਦਾ ਮਿਲਣ ਨਾਲ ਸੁਭਾਗ ਸਮਾਂ ਮਿਲਿਆ ਮੈਂ ਉਹਨਾਂ ਨੂੰ ਪੁੱਛਿਆ ਭਾਈ ਸਾਹਿਬ ਜੀ ਸੰਤਾਂ ਦਾ ਜੀਵਨ ਬਾਰੇ ਦੱਸੋਗੇ ਥੋੜੇ ਛੋਟੇ ਉਮਰ ਕਿਵੇਂ ਸੀ ਕਿਉਂਕਿ ਆਮ ਤੌਰ ਤੇ ਸਾਨੂੰ ਪਿਛਲਾ ਯਾਦ ਆਉਂਦਾ ਕਿ ਪਿਛਲੀ ਉਹਨੇ ਕਮਾਈ ਬਾਅਦ ਵਿੱਚ ਪ੍ਰਗਟ ਹੋਏ ਨੇ ਜਾਂ ਦਮਦਮੀ ਟਕਸਾਲ ਦੇ ਜਥੇਦਾਰ ਬਣੇ ਨੇ ਬਾਅਦ ਤੁਸੀਂ ਦੇਖਦੇ ਕਿ ਉਹਨਾਂ ਨੇ ਕੌਮ ਵਾਸਤੇ ਕੀਤਾ ਤਾਂ ਪਹਿਲਾ ਜਿਹੜਾ ਸੀ ਉਹ ਨਹੀਂ ਸੀ ਦੇਖਦੇ ਉਹਨਾਂ ਦੇ ਸਤਿਕਾਰ ਜੋ ਕਿ ਪਿਤਾ ਜੀ ਬਾਬਾ ਜੋਗਿੰਦਰ ਸਿੰਘ ਜੀ ਇੱਕ ਵਾਰੀ ਜਰਨੈਲ ਸਿੰਘ ਜੀ ਨੂੰ ਕਹਿਣ ਲੱਗੇ ਕਿ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਇੱਕ ਸ਼ੁਰੂ ਕੀਤਾ 1-11 ਬਣ ਗਏ ਤੇ ਮੈਂ ਪੁੱਛਿਆ ਉਹਨਾਂ ਦੇ ਭਰਾਤਾ ਜੀ ਨੂੰ ਕਿ ਛੋਟੀ ਉਮਰ ਕਿਸ ਉਮਰ ਚ ਉਹਨਾਂ ਨੇ ਸ਼ੁਰੂ ਕੀਤਾ ਸੀ ਕਹਿੰਦੇ ਕਿ 7-8 ਸਾਲ ਦੀ ਉਮਰ ਸੀ ਉਹਨਾਂ ਦੀ ਉਸ ਵੇਲੇ ਕਹਿੰਦੇ ਕਿ ਉਹ 11 ਪਾਠ ਜਪਜੀ ਸਾਹਿਬ ਦੇ ਕਰਦੇ ਸੀ ਰੋਜ਼ ਐਵਰੀਡੇ ਅਦੇਜ ਓਫ 11 ਫਿਰ ਉਹਨਾਂ ਦੇ ਮਨ ਵਿੱਚ ਇਹ ਆ ਗਿਆ ਕਿ ਖਾਣਾ ਨੀ ਹੈਗਾ ਛਕਣਾ ਨੀ ਹੈਗਾ ਰੋਟੀ ਪ੍ਰਸ਼ਾਦਾ ਨੀ ਪਾਉਣਾ ਮੂੰਹ ਚ ਜਦ ਤੱਕ 21 ਜਪਜੀ ਸਾਹਿਬ ਨਾ ਹੋ ਜਾਣ ਫਿਰ 21 ਤੋਂ 25 ਬਣ ਗਏ 25 ਤੋਂ 51 ਬਣ ਗਏ ਜਦ ਸੰਤਾਂ ਨੂੰ ਜਥੇ ਵਿੱਚ ਆਏ ਦਮਦਮੀ ਟਕਸਾਲ ਦੇ ਵਰ ਡੂਇੰਗ 51 ਜਪਜੀ ਸਾਹਿਬ ਅ ਡੇ ਬਿਫੋਰ ਪੁਟਿੰਗ ਐਨੀ ਫੂਡ ਇਨ ਦ ਮਾਊਥ ਉਸ ਤੋਂ ਬਾਅਦ ਫਿਰ ਤਾਂ ਕੀ ਗੱਲਾਂ 101, 120, 121 ਰੋਜ਼ ਕਰਨੇ ਪਾਠ ਜਪਜੀ ਸਾਹਿਬ ਅਲੋਂਗ ਸਾਈਡ 5 ਗ੍ਰੰਥੀ ਪਾਠ ਅਲੋਂਗ ਸਾਈਡ ਸੇਵਾ ਅਲੋਂਗ ਸਾਈਡ ਐਵਰੀਥਿੰਗ ਐਲਸ ਸੋ ਉਹ ਅੱਜ ਦੇ ਸਮੇਂ ਵਿੱਚ ਇਨ ਦਿਸ ਡੇ ਐਂਡ ਏਜ 984 ਦੈਟ ਵਾਸ ਨਾਟ ਲੌਂਗ ਅਗੋ ਤੇ ਅੱਜ ਵੀ ਗੁਰਸਿੱਖ ਪਿਆਰੇ ਪੜ੍ਹਦੇ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਅੱਜ ਵੀ ਲੋਸ ਪੀਪਲ ਆਰ ਸਟਿਲ ਰਿਸਾਈਟਿੰਗ ਸੋ ਵੀ ਗੋਨਾ ਮੇਕ ਇਟ ਹੈਪਨ ਰਹਿਤਨਾਮਿਆਂ ਵਿੱਚ ਭਾਈ ਪ੍ਰਹਲਾਦ ਜੀ ਦਾ ਰਹਿਤਨਾਮੇ ਵਿੱਚ ਦੱਸ ਦੇ ਗੁਰਸਿੱਖ ਆਰ ਦ ਟਾਈਮਸ ਆਫ ਗੁਰੂ ਸਾਹਿਬ ਦੇ ਰੋਟ ਦੇ ਸੈਡ ਦੈਟ ਦੋਜ਼ ਪੀਪਲ ਹੂ ਪੁੱਟ ਫੂਡ ਇਨ ਦੇਅਰ ਮਾਊਥ ਵਿਦਆਊਟ ਰਿਸਾਈਟਿੰਗ ਸ੍ਰੀ ਜਪਜੀ ਸਾਹਿਬ ਦਾ ਪਾਠ ਐਂਡ ਸ੍ਰੀ ਜਾਪ ਸਾਹਿਬ ਦਾ ਪਾਠ ਦੇ ਆਰ ਲਾਈਕ ਵਰਮਸ ਇਨ ਰਬਿਸ਼ ਇਨ ਗੰਦਗੀ ਯੂ ਆਰ ਲਾਈਕ ਵਰਮਸ ਇਨ ਗੰਦਗੀ ਇਫ ਯੂ ਪੁੱਟ ਫੂਡ ਇਨ ਯੋਰ ਮਾਊਥ ਬਿਫੋਰ ਜਪਜੀ ਸਾਹਿਬ ਐਂਡ ਜਾਪ ਸਾਹਿਬ ਦੈਟਸ ਵਾਟ ਲਵ ਗੋਸ ਇਟਸ ਹਾਰਟ ਫੋਰ ਦਾ ਪਾਣੀ ਦਾ ਟਾਈਮ ਕਿ ਗੰਦਗੀ ਵਿਸ਼ਟਾ ਵਿੱਚ ਤੁਸੀਂ ਕੀੜੇ ਹੋ ਜੇ ਆਪ ਜੀ ਜਪਜੀ ਸਾਹਿਬ ਦੇ ਜਾਪ ਸਾਹਿਬ ਦਾ ਪਾਠ ਨਹੀਂ ਕਰਦੇ ਮੂੰਹ ਚ ਖਾਣਾ ਪਾਉਣ ਪਹਿਲਾਂ ਇਹ ਗੁਰਸਿੱਖਾਂ ਨੇ ਲਿਖੀ ਹੋਈ ਚੀਜ਼ਾਂ ਭਾਈ ਨੰਦ ਲਾਲ ਸਿੰਘ ਜੀ
ਭਾਈ ਨੰਦ ਲਾਲ ਜੀ ਵੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਕਾਲੀ ਹੋਏ ਨੇ, ਉਹਨਾਂ ਨੇ ਵੀ ਇਹ ਬੇਨਤੀ ਕੀਤੀ। ਉਹਨਾਂ ਨੇ ਕਿਹਾ ਜਪਜੀ ਸਾਹਿਬ ਪੜਨ ਦੇ ਬਗੈਰ ਜੋ ਪ੍ਰਸਾਦ ਮੂੰਹ ਪਾਉਂਦਾ ਆ ਉਹ ਤਨਖਾਹੀ ਆ। ਤਨਖਾਹੀ ਮਤਲਬ ਹੁੰਦਾ ਪਨਿਸ਼ਮੈਂਟ। ਇਫ ਯੂ ਡੋਨਟ ਰਿਸਾਈਟ ਜਪਜੀ ਸਾਹਿਬ ਪਾਠ ਵਿਦਆਊਟ ਵਾਓ ਬਿਫੋਰ ਈਟਿੰਗ। ਗੁਰਸਿੱਖ ਨੂੰ ਤਾਂ ਹਦਾਇਤ ਹੀ ਅੰਮ੍ਰਿਤਧਾਰੀ ਗੁਰਸਿੱਖ ਨੂੰ ਕਿ ਪਹਿਲਾਂ ਪੰਜਾਂ ਬਾਣੀ ਦਾ ਪਾਠ ਵੱਧ ਤੋਂ ਵੱਧ ਬਾਣੀ ਪੜੀ ਜਾਵੇ ਫਿਰ ਮੂੰਹ ਚ ਪਾਵੇ। ਮਿਨੀਮਮ ਰਿਕੁਆਇਰਮੈਂਟ ਤੇ ਆਈ ਵਾਂਟ ਟੂ ਅਵੇਅਰ ਟੂ ਦ ਯੰਗਸਟਰਸ, ਡੋਂਟ ਗੈਟ ਇਨਟੂ ਦ ਹੈਬਿਟ ਆਫ ਜਸਟ ਵੇਅਰਿੰਗ ਦ ਸਿੱਖ ਯੂਨੀਫਾਰਮ ਔਨ ਦ ਆਊਟਸਾਈਡ। ਬੇਨਤੀ ਆ, ਡੋਂਟ ਟੇਕ ਇਟ ਇਨ ਅ ਰੋਂਗ ਵੇ, ਡੋਂਟ ਗੈਟ ਇਨ ਦ ਹੈਬਿਟ ਆਫ ਵੇਅਰਿੰਗ ਦ ਸਿੱਖ ਯੂਨੀਫਾਰਮ ਜਸਟ ਦ ਹੈਬਿਟ। ਮੇਕ ਅ ਜੀਵਨ, ਜੀਵਨ ਬਣਾਓ। You remember the Nishan Sahib is outside as well. We are walking Nishan Sahib as well. But under bhi kuch hona chahiye. We've got to have Bani in us as well. We've got to do recite Bani as well. We've got to recite Japji Sahib. Yesterday I was saying to my son, I was telling him about what Guruji said, what the Gursikh said about the Japji Sahib and Jap Sahib before eating. And he was so affected this morning. He said to me, last night we were talking about that. Aaj kehne laga, ਜਿਹੜਾ ਹੁਣ ਪੰਜਾਬ ਸਾਹਿਬ ਇਜ਼ ਨਾਟ ਟੂਡੇ, ਆਈ ਡੋਂਟ ਵਾਂਟ ਟੂ ਬੀ ਅ ਵਰਮ ਇਨ ਗੰਦਗੀ। ਦੈਟਸ ਅ 7-year-old ਕਿਡ ਇਜ਼ ਸੇਇੰਗ ਦੈਟ। ਸੋ ਮਾਈ ਬੇਨਤੀ ਇਜ਼ ਟੂ ਐਵਰੀਵਨ, ਸਾਰਿਆਂ ਨੂੰ ਬੇਨਤੀ ਆ ਕਿ ਇਹ ਬਾਣੀ ਪੜ੍ਹੋ, ਆਪਣੇ ਜੀਵਨ ਬਣਾਓ। ਐਂਡ ਲੁੱਕ, ਜੇ ਕੋਈ ਸਿਆਣਾ ਕਵੇ ਕਿ ਸਾਡੇ ਹੱਡ ਹੁੱਡ ਨਹੀਂ ਚੱਲਦੇ, ਕੁਛ ਕਹਿ ਨਹੀਂ ਸਕਦੇ। ਬੇਨਤੀ ਆ, ਕੁਛ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਪਿਤਾ ਜੀ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਨੇ, ਉਹਨਾਂ ਨੇ ਬੁੱਢੀ ਉਮਰ ਵਿੱਚ ਆ ਕੇ ਬਾਣੀ ਪੜ੍ਹੀ। ਬੁੱਢੀ ਉਮਰ ਵਿੱਚ ਸਿਆਣੇ ਰੂਪ ਹੋ ਕੇ ਉਹਨਾਂ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਗੁਰਸਿੱਖਾਂ ਸੰਗਤ ਤੇ, ਨਾਲ ਇਹ ਵੀ ਕਿਰਪਾ ਕੀਤੀ ਸਤਿਗੁਰੂ ਅਮਰਦਾਸ ਜੀ ਮਹਾਰਾਜ। ਇੰਨੇ ਬੇਅੰਤ ਸਨ, ਇੰਨੀ ਤਾਂ ਹੀ ਮਹਾਰਾਜ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਕੋਈ ਤੋਹੇ ਬਣ ਜਾਵੇ। ਕਿਸ ਪੱਖੋਂ ਦੇਖੋਗੇ, ਐਵਰੀ ਪੱਖ, ਐਵਰੀ ਵੇ, ਐਵਰੀ ਐਂਗਲ ਯੂ ਲੁੱਕ ਐਟ ਗੁਰੂ ਅਮਰਦਾਸ, ਜਿਸ ਪੱਖ ਤੋਂ ਤੁਸੀਂ ਦੇਖਦੇ ਨਾ ਮਹਾਰਾਜ ਦੇ ਗੁਣੀ ਗੁਣ ਦਿਸਦੇ ਆ। ਭਾਈ ਦਾਤੂ ਜੀ ਆਏ ਆਖਰੀ ਟਾਈਮ, ਟਾਈਮ ਜ਼ਿਆਦਾ ਲੈ ਲਿਆ ਸਿੰਘਾਂ ਦਾ ਵੀ, ਮਾਫ਼ੀ ਬਖਸ਼ੋ। ਤੇ ਆਖਰੀ ਆਪ ਜੀ ਸਾਹਮਣੇ ਇਤਿਹਾਸ ਘਟਨਾ ਦੱਸਣਾ ਚਾਹੁੰਦਾ। ਭਾਈ ਦਾਤੂ ਜੀ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੱਡੇ ਪੁੱਤਰ ਸਨ, ਭਾਈ ਦਾਤੂ ਜੀ ਦੇ ਐਲਡਰ ਸਨ ਔਰ ਗੁਰੂ ਅੰਗਦ ਦੇਵ ਜੀ ਖੇਮ ਯਾ ਹੰਕਾਰ ਯਾ ਈਗੋ ਨੇ, ਗੁਰੂ ਅਮਰਦਾਸ ਜੀ ਮਹਾਰਾਜ ਗੱਦੀ ਤੇ ਬੈਠੇ, ਜਦ ਮਹਾਰਾਜ ਨੇ ਦੇਖਿਆ ਉਹਨੂੰ ਗੁੱਸਾ ਚੜਿਆ, ਸਤਿਗੁਰੂ ਅਮਰਦਾਸ ਜੀ ਮਹਾਰਾਜ ਦੇ ਲੱਤ ਮਾਰੀ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਪਲੰਗੀ ਤੇ ਡਿੱਗੇ। ਮਹਾਰਾਜ ਨੇ ਕੁਛ ਨਹੀਂ ਕਿਹਾ, ਬਾਣੀ ਵਿੱਚ ਪਵਿੱਤਰ ਪਾਵਨ ਬਚਨ ਆ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨ੍ਹਾਂ ਨਾ ਮਾਰੇ ਘੁੰਮ। ਜੇ ਤੁਹਾਡੇ ਕੋਈ ਮੁੱਕਾ ਮਾਰਦਾ ਆ, ਜੇ ਤੁਹਾਡੇ ਕੋਈ ਬਚਨ ਕਠੋਰ ਕਰਦਾ ਆ, ਉਹਨਾਂ ਦੇ ਸਾਹਮਣੇ ਕੋਈ ਇਹੋ ਜਿਹਾ ਬਚਨ ਜਾਂ ਮੁੜਕੇ ਨਾ ਮਾਰੋ। ਮਹਾਰਾਜ ਸਹਿਜ ਫਰੀਦਾ ਜੋ ਤੈ ਮਾਰਨ ਮੁੱਕੀਆਂ ਪੈ ਤਿਨ੍ਹਾਂ ਨਾ ਮਾਰੇ ਘੁੰਮ। ਆਪਣਾ ਡੈ ਘਰ ਜਾਈਏ ਪੈਰ ਤਿਨਾ ਦੇ ਚੁੰਮ। ਦੁੱਖ ਦਾ ਗਰੀਬੀ, ਦੁੱਖ ਦਾ ਹਿਮਿਊਨਿਟੀ ਗੁਰੂ ਅਮਰਦਾਸ ਜੀ ਮਹਾਰਾਜ ਹੈ। ਸਰ ਗੋ ਟੂ ਯੋਰ ਹੋਮ, ਕਿਸ ਦਾ ਫੀਲ ਬਿਫੋਰ ਯੂ ਲੀਵ, ਇਫ ਸਮਬਡੀ ਡਸ ਦੈਟ ਟੂ ਦਾਸ। ਮਹਾਰਾਜ ਦੇ ਬਚਨ, ਤੁਹਾਡੇ ਭਗਤ ਫਰੀਦ ਜੀ ਦਾ ਬਚਨ ਆ, ਫਰੀਦ ਦੇ ਸਲੋਕਾਂ ਵਿੱਚ। ਗੁਰੂ ਅਮਰਦਾਸ ਜੀ ਮਹਾਰਾਜ ਦੇ ਲੱਤ ਮਾਰੀ ਭਾਈ ਦਾਤੂ ਜੀ ਨੇ ਕ੍ਰੋਧ ਵਿੱਚ ਆ ਕੇ। ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੱਡੇ ਪੁੱਤਰ ਸਨ। ਸਤਿਗੁਰੂ ਅਮਰਦਾਸ ਜੀ ਮਹਾਰਾਜ ਉੱਠ ਕੇ ਕਹਿੰਦੇ, ਦਾਤੂ ਜੀ ਸਾਡੇ ਕੋਲ ਗਲਤੀ ਹੋਈ। ਸਾਨੂੰ ਪਤਾ ਹੁੰਦਾ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੱਡੇ ਪੁੱਤਰ ਆ ਰਹੇ ਨੇ, ਅਸੀਂ ਪਹਿਲਾਂ ਲੈਣ ਆ ਜਾਂਦੇ, ਅਸੀਂ ਖੜੇ ਨਹੀਂ ਹੋਈ, ਸਾਡੇ ਕੋਲ ਗਲਤੀ ਹੋਈ। ਨਾਰੇ ਚਰਨ ਫਰ ਲਏ, ਕੁੱਟਣ ਲੱਗੇ। ਕਹਿੰਦੇ ਕਿ ਬੁੱਢੀ ਉਮਰ ਚ ਸਾਡੇ ਹੱਡ ਇੰਨੇ ਕਟੜੇ ਹੋ ਗਏ, ਤੁਹਾਡੇ ਸੱਟ ਲੱਗੀ ਹੋਊਗੀ। ਪਰ ਦਾਤੂ ਜੀ ਕੁਛ ਕਹਿ ਨਾ ਸਕਣ, ਗੁੱਸੇ ਨਾਲ ਚਲ ਗਏ। ਸਤਿਗੁਰੂ ਅਮਰਦਾਸ ਜੀ ਇਹੋ ਜਿਹਾ ਵਿਰਾਗ ਆਇਆ, ਉੱਠ ਕੇ ਚਲ ਗਏ, ਤੁਰ ਪਏ ਉੱਥੋਂ। ਇਸ ਨੂੰ ਪਤਾ ਨਹੀਂ ਲੱਗਾ ਕਿੱਥੇ ਚਲੇ ਗਏ ਮਹਾਰਾਜ, ਕਿੰਨਾ ਚਿਰ ਹੋ ਗਿਆ, ਬਹੁਤ ਸਮਾਂ ਹੋ ਗਿਆ। ਲੋਸ ਆਫ ਟਾਈਮ ਹੈਪਨ, ਗੁਰੂ ਅਮਰਦਾਸ ਜੀ ਮਹਾਰਾਜ ਵੈਂਟ ਡਿਸਅਪੀਅਰਡ, ਪਤਾ ਨਹੀਂ ਲੱਗੇ ਕਿੱਥੇ ਗਏ। ਫਿਰ ਸਿੱਖਾਂ ਨੇ ਵੈਂਟ ਬਾਬਾ ਬੁੱਢਾ ਜੀ, ਬਾਬਾ ਬੁੱਢਾ ਜੀ ਬਚਨ ਕੀਤਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਤੁਹਾਡੇ ਤੇ ਕਦੇ ਓਹਲਾ ਨਹੀਂ ਹੋਵੇਗਾ, ਯੂ ਵਿਲ ਨੈਵਰ ਬੀ ਅਵੇ ਫਰੋਮ ਅਸ, ਵਿਲ ਆਲਵੇਜ਼ ਬੀ ਫਾਊਂਡ ਬਾਈ ਯੂ। ਗੁਰੂ ਨਾਨਕ ਦੇਵ ਜੀ ਹਰ ਕਿਵੇਂ ਬਲੈਸ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਆਏ ਗੋਇੰਦਵਾਲ ਸਾਹਿਬ, ਜਦ ਦੇਖਿਆ ਤੇ ਉੱਥੇ ਘੋੜੀ ਖੜੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਕਿ ਘੋੜੀ ਕਿਹਦੀ ਆ? ਕਹਿੰਦੇ ਕਿ ਗੁਰੂ ਸਾਹਿਬ ਦੀ ਆ। ਕਹਿੰਦੇ ਇਹਨਾਂ ਨੂੰ ਪਤਾ ਹੋਣਾ, ਕਿਉਂਕਿ ਉਹ ਘੋੜੀ ਕਿਸੇ ਨੂੰ ਬਹਿ ਨਹੀਂ ਦਿੰਦੀ ਸੀ,
If anyone tried to get on the Kodi of Guru Amar Das Ji Maharaj, no one could sit on it. Wouldn't let anyone ride it. Kodi ne mode laya, te kodi hauli hauli jaave te samdat saari pichhe aave shabd padhdi Baba Buddha Ji naal. Dekho keho jahe scene hoga, nange pairi ja rahe ne, te kithe gaye, Baskar gaye pahunch gaye. Baskar gaye,

0: ਵਾਸਤੇ ਬਾਬਾ ਬੁੱਢਾ ਜੀ ਨੇ ਉਸ ਕੋਠੀ ਵਿੱਚ ਸੱਟ ਲਾਈ ਸੀਗੀ। He broke the bricks from the side and made a hole and climbed through ਬਾਬਾ ਬੁੱਢਾ ਜੀ। ਜਦ ਬਾਬਾ ਬੁੱਢੀ ਅੰਦਰ ਚਲੇ ਗਏ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਰਤੀ ਖੁੱਲੀ ਤੇ ਦੇਖਿਆ, ਦੇਖੋ ਗੁਰੂ ਅਮਰਦਾਸ ਜੀ ਮਹਾਰਾਜ ਧਿਆਨ ਵਿੱਚ ਬੈਠੇ ਸਨ ਤੇ ਜਦ ਸੰਨ ਟੁੱਟੀ ਹਿੱਲੇ ਨੀ, ਅੱਖਾਂ ਨਿਕਲ ਕੁਝ ਨੀ ਹੋਇਆ। ਬਾਬਾ ਬੁੱਢਾ ਜੀ ਫਿਰ ਖੜੇ ਹੋ ਗਏ, ਉਹਨਾਂ ਨੇ ਦੇਖਿਆ ਕਿ ਗੁਰੂ ਅਮਰਦਾਸ ਜੀ ਇਵੇਂ ਜਾਗਣਾ ਨੀ। ਉਹਨਾਂ ਨੇ ਫਿਰ ਆਪਣੀ ਸੁਰਤੀ ਚੜਾਈ ਪਰਮੇਸ਼ਰ ਵਿੱਚ। ਜਦ ਪਰਮੇਸ਼ਰ ਵਿੱਚ ਜਾ ਕੇ ਮਿਲੇ ਮਹਾਰਾਜ ਨੂੰ ਉੱਥੇ, ਮਹਾਰਾਜ ਕਹਿੰਦੇ ਕਿਰਪਾ ਕਰਕੇ ਸੰਗਤਾਂ ਆ ਰਹੀਆਂ ਆ ਗਈਆਂ ਨੇ, ਆ ਵੀ ਦਰਸ਼ਨ ਦਿਓ। ਸਤਿਗੁਰੂ ਅਮਰਦਾਸ ਜੀ ਮਹਾਰਾਜ ਨੇ ਫਿਰ ਆਣ ਕੇ ਦਰਸ਼ਨ ਦਿੱਤੇ, ਅੱਖਾਂ ਖੁੱਲੀਆਂ ਸੀ, ਬਾਬਾ ਬੁੱਢਾ ਜੀ ਨੇ ਗਲੇ ਲਾਇਆ ਸੀ। ਫਿਰ ਮਹਾਰਾਜ ਆਣ ਕੇ ਬਾਅਦ ਦਰਸ਼ਨ ਦਿੱਤੇ ਸੰਗਤਾਂ ਨੂੰ, ਗੁਰਦੁਆਰਾ ਸਾਹਿਬ ਦੇਖੋ ਕਿੰਨੀ ਕਿਰਪਾ ਕੀਤੀ। ਜੇ 84 ਜਪੀ ਸਾਹਿਬ ਨਹੀਂ ਕਰ ਸਕਦੇ, ਗੁਰੂ ਅਮਰਦਾਸ ਜੀ ਮਹਾਰਾਜ ਨੇ ਕੀ ਬਖਸ਼ਣ ਕੀਤਾ। ਕਹਿੰਦੇ ਧੰਨ ਹੋ ਬਾਬਾ ਬੁੱਢਾ ਜੀ, ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਖਸ਼ੇ ਹੋਏ। ਕਹਿੰਦੇ ਕਿ ਇਹ ਜੀ ਤੁਸੀਂ ਸੰਨ ਲਾਈ ਆ, ਇਹਦੇ ਵਿੱਚ ਜਿਹੜਾ ਵੀ ਗੁਰਮੁਖ ਪਿਆਰਾ ਬੁੱਢੀ ਉਮਰ ਵਿੱਚ ਜਾਂ ਜਿਹੜੀ ਉਮਰ ਵਿੱਚ ਆ ਜਾਵੇ, ਸ੍ਰੀ ਜਪਜੀ ਸਾਹਿਬ ਦਾ ਇੱਕ ਪਾਠ ਕਰੇ, ਸਿਰਫ ਇੱਕੋ ਹੀ ਪਾਠ ਧਿਆਨ ਨਾਲ ਪ੍ਰੇਮ ਨਾਲ ਸਾਰਿਆਂ ਚ ਲੰਘ ਜਾਵੇ, ਇਹਦੀ 84 ਕਰ ਦੇਵਾਂਗੇ। ਗੁਰੂ ਅਮਰਦਾਸ ਜੀ ਸੌ ਗ੍ਰੰਥ, ਪਰ ਜਪਜੀ ਸਾਹਿਬ ਮਹਾਰਾਜ ਦੀ ਬਾਣੀ ਇਜ਼ ਵੈਰੀ ਇੰਪੋਰਟੈਂਟ ਫੋਰ ਅਸ ਐਂਡ ਵੀ ਸ਼ੁੱਡ ਬੀ ਸਾਈਟਿਡ ਫਰ ਮੇ ਵੀ ਸਾਰੀ ਜਿੰਨੀ ਵੀ ਸੰਗਤ ਅੱਜ ਪੁਰਾਣ ਕਰਕੇ ਜਾਓ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ੀ ਹੋਈ ਬਾਣੀ ਅੱਜ ਤੋਂ ਬਾਅਦ ਜੇ ਨਹੀਂ ਕਰਦੇ, ਅੱਜ ਤੋਂ ਬਾਅਦ ਕਰਾਂਗੇ। ਜੇ ਅਸੀਂ ਇੱਕ ਕਰਦੇ ਹਾਂ, ਦੋ ਕਰ ਲਈਏ ਅੱਜ ਤੋਂ ਬਾਅਦ। ਜੇ ਦੋ ਪਹਿਲਾਂ ਹੀ ਕਰਦੇ ਹਾਂ, ਪੰਜ ਕਰ ਲਈਏ। ਜੇ ਪੰਜ ਪਹਿਲਾਂ ਕਰਦੇ ਹਾਂ, ਵਧਾ ਲਓ। ਜਿੰਨੀ ਵੀ ਅਸੀਂ ਵਧਾਉਂਗੇ, ਉਨੀ ਕਿਰਪਾ ਹੋਗੀ ਸਤਿਗੁਰੂ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਅੱਜ ਦੀ ਕਥਾ ਵਿਚਾਰਾਂ ਸੁਣਾਉਂਦਿਆਂ ਦਰਾਉਂਦਿਆਂ ਅਨੇਕਾਂ ਪ੍ਰਕਾਰ ਦੀ ਗਲਤੀਆਂ ਹੋ ਗਈਆਂ ਨੇ, ਜਾਂ ਬੱਚੇ ਸਮਝ ਕੇ ਮਾਫ਼ ਕਰਨਾ। ਇਜ਼ ਅ ਬੇਨਤੀ ਟੂ ਐਵਰੀਵਨ ਕਿ 22 ਅਗਸਤ ਤੋਂ 26 ਅਗਸਤ ਤੱਕ ਆਪਣੇ ਰਲ ਮਿਲ ਕੇ ਨੌਜਵਾਨਾਂ ਨੇ ਹਰੇਕ ਸਾਲ ਅਸੀਂ ਕੈਂਪ ਲਾਉਂਦੇ ਹਾਂ, ਸਿੱਖ ਟੂ ਇੰਸਪਾਇਰ ਕੰਮ। ਬਾਹਰ ਜਾਂਦੇ ਹਾਂ ਅਸੀਂ ਹੋਰ ਸ਼ਹਿਰ ਵਿੱਚ ਜਾ ਕੇ, ਅੱਜ ਐਤਕੀ ਵੈਸਟਮਿੰਟਨ ਵਿੱਚ ਆ ਕੈਂਪ, ਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਥੱਲੇ ਸਟੋਰ ਵੀ ਲੱਗਿਆ ਹੋਇਆ, ਉੱਥੇ ਫਲਾਇਰ ਪੋਸਟਰ ਪਏ ਆ, ਆਪਣੇ ਬੱਚਿਆਂ ਨੂੰ ਭੇਜੋ। 16 ਸਾਲ ਦੀ ਉਮਰ ਦੇ ਉੱਪਰ ਜਿੰਨੇ ਵੀ ਆਉਣਾ ਚਾਹੁੰਦੇ ਸਾਰੇ ਆਓ। ਉੱਥੇ ਤੁਸੀਂ ਦੇਖੋਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਿੱਦਾਂ ਸਤਿਕਾਰ ਕਰੀਦਾ, ਸ਼ਸਤਰਾਂ ਦਾ ਇਤਿਹਾਸ ਦਾ, ਇਤਿਹਾਸ ਦੀ ਘਟਨਾਵਾਂ। ਨੌਜਵਾਨ ਬਹੁਤੇ ਅਸੀਂ ਵੀ ਉੱਥੋਂ ਹੀ ਪ੍ਰਭਾਵਿਤ ਹੋ ਕੇ ਅਸੀਂ ਉਮਰ ਛਕਿਆ ਸੀ ਉਸ ਕੈਂਪ ਤੋਂ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਉਸ ਕੈਂਪ ਤੇ ਜਾਓ ਤੇ ਇਨਰੋਲ ਕਰੋ। ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਸਿੰਘਾਂ ਕੋਲ ਤੁਸੀਂ ਲੈ ਲਿਓ। ਹੁਣ ਮੈਂ ਬੇਨਤੀ ਕਰਦਾ ਹਾਂ ਕਿ ਭਾਈ ਸੁਖਮਨ ਸਿੰਘ ਜੀ ਆਪ ਜੀ ਦੇ ਸਨਮੁਖ ਹੋ ਕੇ ਕੀਰਤਨ ਨਾਲ ਜੁੜੋਗੇ, ਇਸੇ ਤਰ੍ਹਾਂ ਸੱਜੇ ਰਹਿਣਾ। ਇਸ ਤੋਂ ਬਾਅਦ ਭਾਈ ਅਮਰਦੀਪ ਸਿੰਘ ਜੀ ਸਾਡੇ ਪਿਆਰੇ ਵੀਰ, ਛੋਟੇ ਵੀਰ ਸਲਾਹ ਤੇ ਆਏ ਨੇ, ਦੂਰੋਂ ਆਏ ਨੇ, ਤੇ ਆਪ ਜੀ ਕਿਰਪਾ ਕਰਕੇ ਇਹਨਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਜੀਵਨ ਬਾਰੇ ਆਪ ਜੀ ਨੇ ਚਾਨਣਾ ਪਾਉਣਾ ਇੰਗਲਿਸ਼ ਵਿੱਚ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਤਿ ਸੰਗਤ ਜੀਓ, ਵੱਡ ਭਾਗੀ ਹੋ ਸਾਧ ਸੰਗਤ ਜੀ। ਅੱਜ ਸ਼ਾਮਾਂ ਦੇ ਦੀਵਾਨਾਂ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹੋ ਸਾਧ ਸੰਗਤ ਜੀ। ਰਾਜਾ ਰਾਜ, ਭਾਨਨ ਭਾਨ, ਦੇਵਾਨ ਦੇਵਾ ਮਹਾਨ, ਛਤਰ ਚਵਰ ਤਖ਼ਤ ਦੇ ਮਾਲਕ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਾਹ ਵਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਨਮੋ ਨਮੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੈ ਜੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਮੇਰੇ ਅੰਦਰ ਬਲ ਨਹੀਂ ਹੈਗਾ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਨੂੰ ਮੈਂ ਖੋਲ ਸਕਾਂ ਤੇ ਪੇਸ਼ ਕਰ ਸਕਾਂ। ਜਿਹਨੂੰ ਆਪਣੇ ਅੰਗਰੇਜ਼ੀ ਸਰੂਪ ਦਾ ਨਹੀਂ ਪਤਾ, ਉਸ ਵਾਸਤੇ ਗੁਰਬਾਣੀ ਦੇ ਵਿਚਾਰ, ਗੁਰਬਾਣੀ ਦੇ ਅਰਥ ਬਹੁਤ ਔਖੇ ਖੋਲਣੇ। ਫਿਰ ਵੀ ਸਤਿਗੁਰੂ ਜੀ ਸੇਵਾ ਬਖਸ਼ਦੇ ਹੈ ਔਰ ਤੁਹਾਡੇ ਇੱਕ ਇੱਕ ਅੰਦਰ ਸਾਧ ਸੰਗਤ ਜੀ, ਸਤਿਗੁਰੂ ਜੀ, ਵਾਹਿਗੁਰੂ ਜੀ ਆਪ ਨੇ ਅਸੀਸ ਬਖਸ਼ੋ ਸਾਧ ਸੰਗਤ ਜੀ ਕਿ ਮੈਂ ਇਹ ਸੇਵਾ ਨਿਭਾ ਸਕਾਂ। ਇੱਕ ਗੱਜ ਗੱਜ ਕੇ ਫਤਿਹ ਰਾਹੀਂ ਅਸੀਸ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We're sitting here in honor of Bhai Jagraj Singh Ji, who is a Sikh who always put their own needs after the needs of the Panth. They were always second to those of the Panth. Bhai Jagraj Singh Ji was such a soul

ਦੇ ਸੰਗਲ ਨੇ ਇਹ ਤੁਹਾਨੂੰ ਸਾਨੂੰ ਸੱਚਖੰਡ ਤੱਕ ਲੈ ਜਾਂਦੇ ਆ ਸਾਧ ਸੰਗਤ ਜੀ. ਲੁੱਕ ਐਟ ਯੋਰ ਸੈਲਫ, ਨਾਟ ਓਨਲੀ ਇਨ ਵਟ ਯੂਰ ਟਾਈਡ ਬਾਈ, ਇਨ ਵਟ ਯੂ ਈਟ, ਹਾਊ ਯੂ ਟਾਕ, ਵਟ ਯੂ ਵੇਅਰ, ਵਟ ਟਾਈਪ ਆਫ ਮਾਰਕ ਡੂ ਯੂ ਹੈਵ ਔਨ ਯੂ. ਵਨ ਪੀਪਲ ਲੁੱਕ ਐਟ ਯੂ, ਡੂ ਯੂ ਹੈਵ ਦ ਮਾਰਕ ਆਫ ਮਾਇਆ ਔਰ ਡੂ ਯੂ ਹੈਵ ਦ ਮਾਰਕ ਆਫ ਯੋਰ ਗੁਰੂ ਔਨ ਯੋਰ ਸੈਲਫ? ਹੂ ਡੂ ਯੂ ਵਾਂਟ ਟੂ ਬੀ ਮਾਰਕਡ ਬਾਏ? ਕਿਹਦੀ ਮੋਹਰ ਚਾਹੁੰਦੇ ਹੋ ਤੁਸੀਂ ਕਿ ਤੁਹਾਡੇ ਉੱਪਰ ਲੱਗੇ, ਤੁਹਾਡੇ ਉੱਪਰ ਸਜੇ? ਸਾਧ ਸੰਗਤ ਜੀ, ਧਰਮ ਗੁਰੂ ਗੋਬਿੰਦ ਸਿੰਘ ਜੀ ਕੇਮ ਟੂ ਰੀਯੂਨਾਈਟ ਅਸ ਬੈਕ ਇਨ ਟੂ ਅਰ ਟਰੂ ਫੋਰਮ, ਟਰੂ ਲਾਈਟ. ਐਂਡ ਈਵਨ ਐਟ ਦਿਸ ਕੈਂਪ, ਸਾਧ ਸੰਗਤ ਜੀ, ਯੂਜ ਦੀਜ਼ ਓਪਰਚੁਨਿਟੀਜ਼, ਯੂਜ ਦੀਜ਼ ਫਿਊ ਡੇਜ਼ ਦੈਟ ਯੂ ਹੈਵ ਟੂ ਰੀਯੂਨਾਈਟ ਵਿਦ ਯੋਰ ਟਰੂ ਫੋਰਮ. ਕਾਲ ਆਊਟ ਟੂ ਯੋਰ ਗੁਰੂ, ਡੂ ਸਤਕਾਰ ਆਫ ਯੋਰ ਗੁਰੂ. It's a very true irony that this is a Chakravarti Patshah that we're sitting beside. Everywhere you go, his Raj is there. But there is no exemplar in history that we can use to say, such a Raja, even then he has no hankar. Even then he cares for someone like me. Mitti da banaya hoya is maat lok de vich ik mrityu nu jada samarpan hon jaan wala ik jeev. Usnu eh Chakravarti Patshah pyar karda hai. Sadh Sangha Ji, when you call out to Vaheguru, when you make a relationship with your Satguru, it's not just you loving him. It's that Satguru loving you back. When you matha take in front of Guru Granth Sahib Ji, Guru Granth Sahib Ji always has his hands open to hug you. But do you hug him back? Kanth launa, gale de vich launa, how close do you have to be to somebody when you hug them, when your neck and neck touch together? That's how close Maharaj keeps you. When you cry in front of Maharaj, when you're in Bairag, when you miss him, it's not just your tears that are on the ground, it's his tears as well. The relationship happens both ways. Call to him, read Bani. And the best way to talk to this Satguru, the best way to talk to Maharaj, to Vaheguru, is through Bani. When you're listening to Kirtan, if a Shabad pulls at you, tugs at you, read it over and over again, memorize it. And when you stand in Ardas, when you stand in front of your Satguru, repeat it back to him. Say it to him. Form a relationship. Don't waste this time. Connect with him. Tell him all your fears. Put everything out in front of him. Participate in the Chaupai Sahib Jap. Come to Amrit Vela. Maharaj de Amrit Barsadao do. Maharaj da Pyar Barsadao do. Come, don't waste this time at this camp. Saad Sangha Ji, enni ki seva parvan karni, ਇਸ ਦਾਸ ਵੱਲੋਂ ਬੇਅੰਤ ਬੇਅੰਤ ਗਲਤੀਆਂ ਹੋਈਆਂ ਹੈਗੀਆਂ ਸਾਧ ਸੰਗਤ ਜੀ, ਆਪਣੇ ਅਣਜਾਣ ਬੱਚੇ ਸਮਝ ਕੇ ਤੁਹਾਡੇ ਅੰਦਰ ਸਤਿਗੁਰੂ ਵਰਤਦੇ ਨੇ, ਤੁਸੀਂ ਮਾਫ਼ ਕਰ ਦੇਣਾ ਅਤੇ ਅਸੀਸਾਂ ਬਖਸ਼ਣੀਆਂ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ. ਅਤੇ ਇਸ ਦੇ ਨਾਲ ਹੀ ਸਾਧ ਸੰਗਤ ਜੀ, ਗੱਜ ਬੱਜ ਕੇ ਫਤਿਹ ਬੁਲਾਉਣੀ

ਵਾਹਿਗੁਰੂ ਜੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ. ਈਵਨ ਯੋਰ ਫੂਡ ਕੈਨ ਬਿਕਮ ਮੈਡੀਟੇਸ਼ਨ ਇਫ ਯੂ ਰਿਮੈਂਬਰ ਗੋਡ ਵੈਨ ਮੇਕਿੰਗ ਇਟ ਐਂਡ ਵੈਨ ਬ੍ਰੇਕਿੰਗ ਬ੍ਰੈਡ ਵਿਦ ਅਸ ਵੈਨ ਯੂ ਰਿਮੈਂਬਰ ਗੋਡ ਵੈਨ ਈਟਿੰਗ. ਐਨੀਵੇ ਭਾਈ ਧਰਮ ਸਿੰਘ ਜ਼ਖਮੀ, ਹੀ ਯੂਸ ਟੂ ਡੂ ਕੀਰਤਨ, ਬਿਊਟੀਫੁਲ ਕੀਰਤਨ, ਐਂਡ ਹੀ ਯੂਸ ਟੂ ਸੇ ਵੈਨ ਯੂ ਸਿਟ ਇਨ ਯੋਰ ਕਾਰ, ਅਸ ਸੂਨ ਅਸ ਯੂ ਪੁੱਟ ਯੋਰ ਕਾਰ ਇਨ ਟੂ ਗੇਅਰ, ਐਂਡ ਆਈ ਸੇਡ ਇਨ ਪੰਜਾਬੀ ਯੂ ਗਾਇਜ਼ ਡੋਨਟ ਹੈਵ ਗੇਅਰਸ ਹੇ, ਮੇਨਲੀ ਆਟੋਮੈਟਿਕਸ. But let's say as soon as you put your car into drive, he said, read two lines from Chaupai Sahib. Sarbathar Moh Ho Sahai Dust Dokte Leho Bachai. What do those two lines mean? Sarb, in all places. Thar means places. Ho means to be. Sahai means to protect me. Protect me wherever I go. Don't let my car take me to that place. When I go there, I start slandering others. Don't let my car take me to that place where I go and I take the drugs of the world and I forget you, God. Don't let my car take me to that place where I'm going to forget you. Take me to that place where I remember you. Take me to those people who will remember you. Dosht dokte leho bachai. Save me from sins and save me from those people who will set my inside on fire. Khair guru ke pyareo, manmukh keri dosti, maya ka sambandh, vekhdiyan hi bhaj jaan. Guru Granth Sahib ji Maharaj ji di bani kehndi hai, ਪਿਆਰਿਆ ਮੇਰੀ ਗੱਲ ਉੱਤੇ ਤੈਨੂੰ ਯਕੀਨ ਨਾ ਆਵੇ ਨਾ ਤੇ ਆਪਣੀਆਂ ਅੱਖਾਂ ਨਾਲ ਦੇਖਦਾ, ਵੇਖਦਿਆਂ ਹੀ ਭੱਜ ਜਾਣ. ਜਿਨ੍ਹਾਂ ਨੂੰ ਤੂੰ ਕਹਿੰਦਾ ਸੀ ਮੇਰੀਆਂ ਸੱਜੀਆਂ ਬਾਹਾਂ ਨੇ ਨਾ, ਤੇਰੇ ਅੱਖਾਂ ਦੇ ਸਾਹਮਣੇ ਉਹ ਜਿਹੜੇ ਨੇ ਉਹ ਚਲੇ ਜਾਂਦੇ ਨੇ, ਪਾਸਾ ਮੋੜ ਜਾਂਦੇ ਨੇ. ਜਿਨ੍ਹਾਂ ਨੂੰ ਤੂੰ ਕਹਿੰਦਾ ਸੀ ਇਹ ਮੇਰੇ ਵੀਰ ਨੇ, ਤੇਰੀਆਂ ਅੱਖਾਂ ਦੇ ਸਾਹਮਣੇ ਉਹ ਪਾਸਾ ਪੱਟ ਜਾਂਦੇ ਨੇ. ਦੋਸਟ ਪੀਪਲ ਯੂ ਸੈਡ ਵਰ ਕਲੋਜ਼ ਟੂ ਯੂ, ਗੁਰੂ ਗ੍ਰੰਥ ਸਾਹਿਬ ਜੀ ਸੇਜ਼ ਵੇਖਦਿਆਂ ਹੀ ਭੱਜ ਜਾਣ. ਇਨ ਯੋ ਵਿਦ ਯੋਰ ਓਨ ਆਈਜ਼, ਡੋਂਟ ਜਸਟ listen to what I am saying, with your own eyes, those people who you said were the closest to you, a day will come, they will turn their faces. Kade na paayan band, jichar pehnan khaavne, tichar rakhan gand. Jadon tak ta kuch milda hai, te main benti karan, Guru Granth Sahib Ji Maharaj Ji di bani, jadon padde aan na, te ek ek jehdi Guru Nanak Patshah Ji di bani, kamal di rachna, ਇੱਕ ਇੱਕ ਧੁਰਕੀ ਬਾਣੀ ਅਕਾਲੀ ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਅੰਦਰ ਦੀਆਂ ਕੁੰਡੀਆਂ ਖੋਲਦੇ ਜਾਂਦੇ ਨੇ. ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਆ ਨਾ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਇਹਦੇ ਉੱਤੇ ਮੈਂ ਬੋਲ ਰਿਹਾ ਜੀ, ਤਵੱਜੋ ਥੋੜੀ ਜੀ ਬਖਸ਼ਣੀ. ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਆਤ ਹੋਏ ਤਾਂ ਮੁਕਤ ਸਿਆਣਾ. ਆਤ ਹੋਏ ਤੇ ਠੇਠ ਪੰਜਾਬੀ ਚ ਅਸੀਂ ਕਹਿੰਦੇ ਹਾਂ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ, ਕਹਿੰਦੇ ਆ ਨਾ. ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਆਖਿਆ, ਕਹਿੰਦੇ ਆਤ ਹੋਏ ਤਾਂ ਮੁਕਤ ਸਿਆਣਾ, ਭਗਤ ਬਿਹੁਨਾ ਜਗ ਬਹੁਰਾਨਾ. ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੈ ਜਿਸ ਦੋਏ. ਕਹਿੰਦੇ ਆਤ, ਆਤ ਦੇ ਅਰਥ ਨੇ ਮਾਇਆ, ਪੈਸਾ. ਜੇ ਪੈਸਾ ਅੱਤ ਦੇ ਨੀਚ ਪਾਪੀ ਦੇ ਘਰ ਵੀ ਹੋਵੇ ਨਾ, ਤੇ ਉਹਦੇ ਸਾਹਮਣੇ ਵੀ ਜਿਹੜੇ ਝੂਠੇ ਦੁਨੀਆਦਾਰ ਨੇ, ਨੇਤਾਵਾਂ ਨੇ, ਤੇ ਬਾਹਰਲੇ ਜਿਹੜੇ ਪਖੰਡੀ ਧਰਮੀ ਨੇ ਨਾ, ਉਹ ਦੋਵੇਂ ਝੁੱਕ ਜਾਂਦੇ ਨੇ. ਆਤ ਦੇਖ ਨਿਵੈ ਜਿਸ ਦੋਏ. ਜਿਨ੍ਹਾਂ ਕੋਲ ਪੈਸਾ ਨਾ, ਉਹਨਾਂ ਦੇ ਸਾਹਮਣੇ ਦੋਵੇਂ ਝੁੱਕਦੇ, ਨੇਤਾ ਵੀ ਝੁੱਕਦੇ ਨੇ ਤੇ ਪਖੰਡੀ ਧਰਮੀ ਵੀ ਝੁੱਕਦੇ ਨੇ. ਆਤ ਹੋਏ ਤਾਂ ਮੁਕਤ ਸਿਆਣਾ, ਪੈਸੇ ਹੋਣ ਤਾਂ ਕਮਲੇ ਵੀ ਸਿਆਣੇ ਬਣ ਜਾਂਦੇ ਆ. ਗੁਰੂ ਕੇ ਪਿਆਰੇ, ਜਿੱਚਰ ਪਹਿਨਣ ਖਾਵਣੇ, ਜਦੋਂ ਤੱਕ ਕੋਈ ਚੀਜ਼ ਦੀ ਆਸ ਹੁੰਦੀ ਨਾ ਕਿਸੇ ਕੋਲੋਂ, ਉਦੋਂ ਮੂਰਖ ਬੰਦੇ ਨੂੰ ਵੀ ਕੋਈ ਸਿਆਣਾ ਕਹਿ ਕੇ ਪਚਾ ਵੀ ਕੋਈ ਨੀ, ਆਪਣੀ ਗੱਲ ਬਣਦੀ ਆ ਤੇ ਠੀਕ ਹੈ. ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਠੇਠ ਪੰਜਾਬੀ ਚ, ਅਸੀਂ ਕਹਿੰਦੇ ਹਾਂ ਬੰਦਾ ਬੜੇ ਕੰਮ ਦਾ, ਤੇ ਮੈਂ ਸੋਚ ਰਿਹਾ ਸੀ ਜੇ ਤੇਰਾ ਕੰਮ ਨਾ ਬਣੇ ਫਿਰ ਉਹ ਬੰਦਾ ਵੀ ਨਹੀਂ. ਜੇ ਕੰਮ ਬਣਦਾ ਆ ਤੇ ਅਸੀਂ ਕਹਿੰਦੇ ਬੰਦਾ ਬੜੇ ਕੰਮ ਦਾ, ਤੇ ਜੇ ਕੰਮ ਨਾ ਹੋਵੇ ਤੇ ਉਹ ਬੰਦਾ ਹੀ ਨਹੀਂ ਹੈਗਾ. ਸੱਚੀ ਗੱਲ ਹੈ ਨਾ. ਥੋੜੇ ਜੇ ਆਪਾਂ ਸੋਚੀਏ ਕਿ ਸਾਡੀ ਨਿੱਤ ਦੀ ਬੋਲੀ ਦੇ ਵਿੱਚ ਜਿਹੜੀ ਸਾਈਕੋਲੋਜੀਕਲ ਜੋ ਸਾਡੇ ਮਨ ਦੇ ਵਿੱਚ ਚੱਲ ਰਿਹਾ ਨਾ, ਸਾਡੇ ਮੁੱਖ ਦੇ ਵਿੱਚੋਂ ਨਿਕਲ ਰਿਹਾ ਹੈ ਥੋੜਾ ਜਿਹਾ. ਇਨ ਪੰਜਾਬੀ What I've been saying today, jichar pehnan khaavne. In the world, the people you'll make friendships with, they're friends until they get something from you. If you have $50 in your pocket, everybody wants to be your brother. Everybody wants to be your friend. But if you're sitting on the roadside, nobody wants to look at you. Why? Kaun vadda? Maya vadi aayi. In this world, people say, kaun vadda? Koi vi nahi vadda. Maharaj kehnde, maya di vadi aayi hai sab. Nobody's great in this world. Great are the $5 in their pocket. Great is the fact that they can get your son into internship, or they can make your son part of the political party, or whatever it is, whatever power they have. Jichar pehnan khaavne, tichar rakhan gand. In the world, we have friendships. Those people are friends. If you go into your schools and your colleges,

Who are the people who are befriended by everyone? The people who are good at sports. If someone's good at maths or whatever else, they're friended. Why? So that you can get your homework done by them. I've been to school in England. I know how it works. Make friends with the clever people and then you'll pass your exams. That's what they used to say. Not make friends with the clever people because you want to be friends with them, but because you want to pass your exams. As long as you're getting something, jinni der tak pan khanan di jehdi gal chaldi aa udo tak dosti rehndi aa jit din kich na hove jadon banda na kai wari maharaj na kare is tarah ho janda hai ki jehda banda apne aap nu raja samjhda si dar dar da bhikhari ho janda. Saddam di gal tusi dekhi aa kade lakhan de utte ohdi gal chaldi si te kade toa pat ke dharti de andar utthe dabya reha kinne mahine ਸਿਰ ਦੇ ਵਿੱਚ ਮਿੱਟੀ ਪੈਂਦੀ ਰਹੀ. ਉਹੀ ਬੰਦਾ ਸੀ ਨਾ ਜਿਹੜੇ ਲੱਖਾਂ ਨੂੰ ਕਹਿੰਦਾ ਸੀ ਇਹ ਮਰ ਜਾਓ, ਇਹਨਾਂ ਨੂੰ ਜੀਵਨ ਦੇ ਦਿਓ, ਇਹਨਾਂ ਨੂੰ ਮਾਰ ਦਿਓ. ਉਹੀ ਬੰਦਾ ਜਿਹੜਾ ਸੀ ਮਿੱਟੀ ਦਾ ਟੋਆ ਪੁੱਟ ਕੇ ਦੇ ਉਹਦੇ ਵਿੱਚ ਵੱਜਦਾ ਰਿਹਾ, ਭੱਜਦਾ ਰਿਹਾ. The same Saddam who sat there upon a throne. I'm talking about Saddam and I know that you guys know this. In Iraq, the same Saddam Hussein who used to give out the orders to kill so many people. That same person made a hole from himself and hid. Jichir pendan khavane. Until people could get something from him, they were his friends, and that's it. When that power went, then he sat in a hole by himself hiding. Jit din kichna hovei. My friends, O Guru ke sikho, my brothers and sisters, Guru Granth Sahib Ji Maharaj is saying, the friends you have made, when you lose your money, when you lose whatever you have, those friends, they will turn their backs on you. Par Guru Granth Sahib Ji Maharaj Ji di bani kehndi, main ek paavras amrit granth likhya hoya hai, Bhai Gulab Singh Ji ne. Oh, de andar badi suni udharan dende ne, us to baad thoda gaan chalna hai aapa. Kehnde pyareo, jadon amba nu boor lagda na, ta koel jehdiyan, oh sone sone mithe mithe geet gaundiyan ne baagan de andar. Patte jehde aa, ਉਹ ਬੜੇ ਸੋਹਣੇ ਖਿੜਦੇ ਨੇ, ਹਰਾ ਹਰਾ ਰੰਗ ਹਰਿਆਵਲ ਸਾਰੇ ਪਾਸੇ ਹੈ. ਪੰਡਿਤ ਗੁਲਾਬ ਸਿੰਘ ਜੀ, ਭਾਈ ਗੁਲਾਬ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਸੂਰਜ ਸਿਖਰ ਤੇ ਚੜਿਆ ਹੋਵੇ, ਸੂਰਜ ਚੜਿਆ ਹੋਵੇ ਨਾ ਤਾਂ ਪਰਛਾਵਾਂ ਮਗਰ ਮਗਰਿਆ, ਤੇ ਗੁਰੂ ਕੇ ਪਿਆਰਿਓ ਜਦੋਂ ਰਾਤ ਪੈ ਜਾਂਦੀ ਉਦੋਂ ਪਰਛਾਵਾਂ ਦਿਸਦਾ ਨਹੀਂ, ਕਿੱਧਰ ਨੂੰ ਚਲਿਆ ਗਿਆ. ਕਹਿੰਦੇ ਪਿਆਰਿਓ ਜਦੋਂ ਅੰਬਾਂ ਨੂੰ ਬੂਰ ਲੱਗਦਾ ਹੈ ਨਾ, ਤਾਂ ਦਰਖਤ ਨੂੰ ਬੂਰ ਲੱਗਾ ਹੋਵੇ ਅੰਬਾਂ ਦੇ ਜਿਹੜੇ ਬਾਗ ਨੇ, ਤੇ ਕੋਇਲ ਜਿਹੜੀਆਂ ਗੀਤ ਗਾਉਂਦੀਆਂ ਨੇ, ਤੇ ਜੇ ਉਸ ਦਰਖਤ ਨੂੰ ਅੱਗ ਲੱਗ ਜਾਏ ਫਿਰ ਮਿੰਟ ਨਹੀਂ ਲੱਗਦਾ, ਉਹ ਜਿਹੜੀਆਂ ਕੋਇਲਾਂ ਬੈਠ ਬੈਠ ਕੇ ਚੁੰਝਾ ਮਾਰ ਮਾਰ ਕੇ ਤੇ ਗੀਤ ਗਾਉਂਦੀਆਂ ਸੀ, ਉਹ ਸਾਥ ਛੱਡ ਜਾਂਦੀਆਂ. ਇਸੇ ਤਰ੍ਹਾਂ ਕਹਿੰਦੇ ਪਿਆਰਿਆ, ਜਦੋਂ ਤੇਰੇ ਕੋਲ ਮਾਇਆ ਨਾ, ਉਦੋਂ ਤੇਰੇ ਲਾਗੇ ਸਾਰੇ ਬਹਿਣਗੇ, ਤੇਰੀ ਉਪਮਾ ਦੇ ਗੀਤ ਵੀ ਗਾਉਣਗੇ, ਵੀ ਬਹੁਤ ਵੱਡਾ ਆ. ਪਰ ਜਦੋਂ ਨਾ ਕਿਤੇ ਬਿਪਤਾ ਬਣ ਜਾਏ, ਉਦੋਂ ਪਤਾ ਲੱਗਦਾ ਵੀ ਤੇਰੇ ਕੋਲ ਕੌਣ ਆ, ਸਾਰੇ ਜਿੰਨੇ ਵੀ ਤੇਰੀ ਵਡਿਆਈ ਕਰਦੇ ਸੀ ਇੱਕ ਇੱਕ ਕਰਕੇ ਭੱਜ ਜਾਂਦੇ ਆ. ਤਰ ਮਹਿਫਲ ਹੇਰ ਬੇਹੰਗਮ ਕੈ ਗਨ ਆਵਦ ਚੋਗ ਚੁਗੈ ਪਸਾਰੇ. ਤਰ ਦਾਹਤ ਹੈ, ਤਰ ਦੇ ਅਰਥ ਨੇ, ਮੈਂ ਬੇਨਤੀ ਕਰਾਂ ਥੋੜੇ ਜੇ, ਇਹ ਬ੍ਰਿਜ ਭਾਸ਼ਾ ਆ, ਬਰੀਕੀ ਨਾਲ ਸਾਡੀ ਸਮਝ ਆਏਗੀ. ਤਰ ਮਹਿਫਲ ਹੇਰ ਬੇਹੰਗਮ ਕੈ ਗਨ ਆਵਦ ਚੋਗ ਚੁਗੈ ਪਸਾਰੇ. ਤਰ ਦੇ ਅਰਥ ਨੇ ਦਰਖਤ. ਦਰਖਤ ਨੂੰ ਜਦੋਂ ਬੂਰ ਲੱਗਦਾ ਨਾ ਅੰਬਾਂ ਦੇ ਬਾਗਾਂ ਨੂੰ, ਤੇ ਕੋਇਲ ਆਉਂਦੇ ਗੀਤ ਗਾਉਂਦੇ ਨੇ, ਕਹਿੰਦੇ ਤਰ ਦਾਹਤ ਹੈ ਨਰ ਆਪਤ ਮੈਂ. ਜਦੋਂ ਦਰਖਤ ਨੂੰ ਅੱਗ ਲੱਗ ਜਾਏ ਤੇ ਬੰਦੇ ਦੇ ਉੱਤੇ ਬਿਪਤਾ ਪੈ ਜਾਏ, ਤਰ ਦਾਹਤ ਹੈ ਨਰ ਆਪਤ ਮੈਂ. ਆਪਤ ਦੇ ਅਰਥ ਨੇ ਬਿਪਤਾ. ਤਰ ਦਾਹਤ ਹੈ ਨਰ ਆਪਤ ਮੈਂ, ਨਰ ਔਰ ਬੇਹੰਗਮ ਦੂਰ ਸਿਧਾਰੇ. ਬੇਹੰਗਮ ਦੇ ਅਰਥ ਨੇ ਪੰਛੀ ਕੋਇਲ. ਕਹਿੰਦੇ ਜਦੋਂ ਅੱਗ ਲੱਗਦੀ ਦਰਖਤ ਨੂੰ, ਤੇ ਜਦੋਂ ਬੰਦੇ ਤੇ ਬਿਪਤਾ ਪੈਂਦੀ ਹੈ, ਤੇ ਜਿਹੜੇ ਕੋਲ ਬਹਿੰਦੇ ਸੀ ਬੜੇ ਦੂਰ ਚਲ ਜਾਂਦੇ ਨੇ. ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ. ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕਹੁ ਨਾ ਆਵਤ ਨੇਰੈ. ਘਰ ਕੀ ਨਾਰ ਬਹੁਤ ਇਤ ਜਾ ਸਿਉ, ਸਦਾ ਰਹਿਤ ਸੰਗ ਲਾਗੀ, ਜਾਬੀ ਹੰਸਤ ਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਓ ਹੈ. ਮਹਾਰਾਜ ਕਹਿੰਦੇ ਆਪਣੀ ਅੱਖਾਂ ਨਾਲ ਵੇਖ ਲੈ ਭਾਈ, ਕੀ ਤੇਰੇ ਨਾਲ ਬਣਦਾ ਜਾ ਰਿਹਾ ਹੈ, ਮੇਰਾ
ਖਿਆਲ ਹੈ ਕਿ ਅਰਥ ਕਰਨ ਦੀ ਲੋੜ ਨਹੀਂ, ਸਾਨੂੰ ਤਕਰੀਬਨ ਸਮਝ ਆਉਂਦੇ ਹੀ ਰਹਿਣਗੇ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾ ਸਿਉਨੇ ਹੋ ਲਗਾਇਓ, ਜਿਹਦੇ ਨਾਲ ਤੂੰ ਨੇ ਲਗਾ ਕੇ ਬੈਠਾ ਪਿਆਰਿਆ, ਵੇਖ ਲੈ ਉਹਨਾਂ ਦਾ ਵਿਹਾਰ ਕੀ ਹੈ ਤੇਰੇ ਨਾਲ, ਉਹਨਾਂ ਦਾ ਵਰਤਾਰਾ ਕੀ ਹੈ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾ ਸਿਉਨੇ ਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕਉ ਕਾਮਨਾ ਆਇਓ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਪਿਆਰਿਆ, ਅੰਤ ਦੀ ਵੇਲਾ ਵਾਹਿਗੁਰੂ ਤੋਂ ਬਿਨਾਂ ਕਿਸੇ ਨੇ ਬਾਹ ਨਹੀਂ ਫੜਨੀ। I'm going to give you an example. I'm just talking about the friendships of the world, and I'm going to go on to the friendship with Guru, with God, with the saints. In this world, Bhai Gulab Singh, he's written a great book, Pavra Samrat. Bhai Gulab Singh ji says, when the mango trees are flowering, when the mangoes are ripe, then there are nightingales. In Gurbani we call it koel, in English it's called a nightingale, black. But bahut sona geet gaundi, sings beautifully. When the mangoes are ripe, the nightingales come and they sit and they peck at the mangoes and they sing beautiful songs. But Bhai Gulab Singh says, if that same tree was to set on fire, then none of the nightingales are going to sit there saying, yeah, we're going to die as well, we'll sit here and we'll burn on fire. No. The same tree that they've been biting away at, the same the same mangoes they've been eating away at, as soon as that tree is set on fire, they leave. In the same way, Bhai Gulab Singh says, those people who've been pecking away at you for things, who've been sitting close to you, just like the koel, just like the nightingale sings beautiful songs, in the same way they've been praising you. When something comes upon you, when hard times come, just like when the tree sets on fire, those same people who said, we will be with you to the last, you look around, you look to your left, you look to your right, no one's there. In the same way, as soon as the sun is in the sky, then your shadow is following you around. But when the sun leaves, you look around and you can't see any shadow. That is the same way in this world. Those people you've made friendship with, as soon as what you have in your pocket leaves, they leave you. Let's try and make friendship with someone who can hang on to our soul. ਤੇ ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਨਾ, ਮਹਾਰਾਜ ਕਹਿੰਦੇ ਪਿਆਰਿਆ ਗੁਰਸਿੱਖਾਂ ਨਾਲ ਮਿੱਤਰਤਾ ਪਾ, ਪਿਆਰਿਆ ਤੂੰ ਗੁਰੂ ਦੇ ਨਾਲ ਮਿੱਤਰਤਾ ਪਾ, ਗੁਰਸਿੱਖਾਂ ਨਾਲ ਮਿੱਤਰਤਾ ਪਾਏਗਾ, ਗੁਰਸਿੱਖ ਤੈਨੂੰ ਪ੍ਰੇਰ ਕੇ ਗੁਰੂ ਕੋਲ ਲੈ ਕੇ ਆਉਣਗੇ, ਗੁਰੂ ਨਾਲ ਤੇਰੀ ਮਿੱਤਰਤਾ ਪੈ ਗਈ ਤੇ ਪਿਆਰਿਆ ਸੱਚਮੁੱਚ ਰੱਬ ਨਾਲ ਤੇਰੀ ਮਿੱਤਰਤਾ ਪੈ ਜਾਣੀ ਹੈ। ਗੁਰਸਿੱਖਾਂ ਨਾਲ ਮਿੱਤਰਤਾ ਪਾਓ, ਤੈਨੂੰ ਗੁਰੂ ਤੱਕ ਲੈ ਕੇ ਆਉਣਗੇ, ਗੁਰੂ ਨਾਲ ਮਿੱਤਰਤਾ ਪਾ, ਗੁਰੂ ਤੈਨੂੰ ਵਾਹਿਗੁਰੂ ਜੀ ਦੇ ਨਾਲ ਮਿਲਾ ਦੇਗਾ। ਮੇਕ ਫਰੈਂਡਸ ਵਿਦ ਦ ਗੁਰਸਿੱਖਸ ਵਿਦ ਦ ਸੇਂਟਸ, ਵਟ ਵਿਲ ਦ ਸੇਂਟਸ, ਵਟ ਵਿਲ ਦ ਗੁਰਸਿੱਖਸ ਡੂ, ਦੋਜ਼ ਹੂ ਆਰ ਇਨਸਪਾਇਰਡ ਦੈਮਸੈਲਵਸ, ਇਫ ਯੂ ਆਰ ਫਰੈਂਡਸ ਵਿਦ ਦੈਮ, ਦੇ ਵਿਲ ਬ੍ਰਿੰਗ ਯੂ ਟੂ ਦ ਗੁਰੂ, ਐਂਡ ਵਾਂਸ ਯੂ ਕਮ ਟੂ ਦ ਗੁਰੂ, ਵਟ ਵਿਲ ਹੈਪਨ ਵਨ ਡੇ, ਦ ਗੁਰੂ ਵਿਲ ਟੇਕ ਯੂ ਟੂ ਗੋਡ, ਟੂ ਵਾਹਿਗੁਰੂ ਜੀ ਹਿਮਸੈਲਫ। ਮੇਕ ਫਰੈਂਡਸ ਵਿਦ ਦ ਗੁਰਸਿੱਖਸ, ਦੇ ਵਿਲ ਟੇਕ ਯੂ ਟੂ ਦ ਗੁਰੂ। Make friends with the Guru, you made friends with God. ਜਦੋਂ ਅਸੀਂ ਨਾ ਸਹਿਸਕ੍ਰਿਤੀ ਸਲੋਕ ਪੜ੍ਹਦੇ ਹਾਂ, ਗੱਲ ਮਿੱਤਰਤਾ ਦੀ ਚੱਲ ਰਹੀ ਹੈ, ਮਿੱਤਰਤਾ ਕਿਹਦੇ ਨਾਲ ਪਾਉਣੀ ਹੈ, ਤੇ ਅੱਜ ਸਾਡੇ ਬੱਚਿਆਂ ਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਨੋਟ ਕਰਾ ਦੇਣੀ ਚਾਹੀਦੀ ਹੈ, ਆਪਣੇ ਹਿਰਦੇ ਦੇ ਅੰਦਰ ਲਿਖ ਲੈਣੀ ਚਾਹੀਦੀ, ਫਰੈਂਡਸ਼ਿਪ, ਟਰੂ ਫਰੈਂਡਸ਼ਿਪ, ਵੇਅਰ ਡਸ ਇਟ ਕਮ ਫਰੋਮ। ਅਸੀਂ ਪੜ੍ਹਦੇ ਹਾਂ ਨਾ ਸਹਿਸਕ੍ਰਿਤੀ ਸਲੋਕ ਦੇ ਅੰਦਰ, ਗੁਰੂ ਸਾਹਿਬ ਜੀ ਕਹਿੰਦੇ ਨੇ ਪਿਆਰਿਆ ਚੰਦਰਮਾ ਦੀ ਜਿਹੜੀ ਰੋਸ਼ਨੀ, ਸ਼ਾਇਦ ਮੈਂ ਪਿਛਲੀ ਵਾਰ ਵੀ ਇੱਥੇ ਬੇਨਤੀ ਕੀਤੀ, ਹੁਣ ਵਿਚਰਦਿਆਂ ਵਿਚਦਿਆਂ ਮੈਂ ਘਰ ਨੂੰ ਛੱਡਿਆ 2 ਮਹੀਨੇ ਹੋ ਗਏ, ਤੇ ਕਈ ਵਾਰੀ ਜਿਹੜੇ ਪ੍ਰਮਾਣ ਦਿੱਤੇ ਆ ਸਟੇਜਾਂ ਤੇ ਉਹ ਭੁੱਲਦੇ ਜਾਂਦੇ ਨੇ, ਸੱਚ ਦੱਸਦੇ ਹਾਂ ਆਪਾਂ, ਲੇਕਿਨ ਸ਼ਾਇਦ ਜੇ ਮੈਂ ਪਹਿਲਾਂ ਪ੍ਰਮਾਣ ਦਿੱਤਾ ਹੋਵੇ ਤੇ ਮੈਨੂੰ ਮਾਫ਼ ਕਰ ਦੇਣਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਪਿਆਰਿਆ ਚੰਦਰਮਾ ਦੀ ਰੋਸ਼ਨੀ ਠੰਡੀ ਹੈ, ਬਾਵਨ ਚੰਦਨ ਉਹ ਵੀ ਠੰਡਾ ਆ, ਠੰਡੀ ਰੁੱਤ ਵੀ ਜਿਹੜੀ ਉਹ ਵੀ ਬੜੀ ਠੰਡੀ ਹੈ, ਲੇਕਿਨ ਤੇਰੇ ਅੰਦਰ ਜਿਹੜੀ ਅੱਗ ਤਪਦੀ ਹੈ ਨਾ, ਉਹ ਇਹਨੂੰ ਠੰਡਿਆ ਨਹੀਂ ਕਰ ਸਕਦੀ। ਜਿਹੜੀ ਅੰਦਰ ਦੀ ਅੱਗ ਹੈ ਨਾ, ਕਿਵੇਂ ਬੁਝੇਗੀ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਨਹ ਸੀਤਲੰਗ ਚੰਦਰ ਦੇਵ, ਨਹ ਸੀਤਲੰਗ ਬਾਵਨ ਚੰਦਨ, ਨਹ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ। ਪਿਆਰਿਆ ਜੇ ਤੂੰ ਅੰਦਰ ਦੀ ਅੱਗ ਨੂੰ ਬੁਝਾਉਣਾ ਚਾਹੁੰਦਾ ਨਾ, ਤੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨਾਲ ਮਿੱਤਰਤਾ ਪਾ ਲੈ, ਸਾਧੂਆਂ ਦੇ ਨਾਲ, ਸੰਤਾਂ ਦੇ ਨਾਲ ਮਿੱਤਰਤਾ ਪਾ ਲੈ, ਤੇਰੇ ਅੰਦਰ ਦੀ ਅੱਗ ਜਿਹੜੀ ਹੈ ਉਹ ਬੁਝਾ ਕੇ ਰੱਖ ਦੇਣਗੇ।
Your inner fire can't be put out even if you go and sit in the freezer at Walmart. Your inner fire can't be put out even if you move to Antarctica. Your inner fire cannot be put out even if you do any of these things in the world. The fire inside your ego, hatred, and it's inside each one of us. We can't sleep at night because of these things. If you want to put out that inner fire, if you want to find true peace, Guru Arjan Dev Ji Maharaj says, make friendship with the saints. Make friendship with those who meditate upon the Guru. Main benti karan Guru ke pyareo, jadon mitrata di gal aundi hai na, ke Guru kaisa mitr hai. Te Guru Arjan Dev Ji Maharaj Ji da shabd sade samne aunda hai, jadon teri koi baan na fade na, ja ko koi na rakhe prani, tis tu de aasrao. ਜਿਹਦਾ ਕੋਈ ਆਸਰਾ ਨਹੀਂ ਨਾ, ਜਿਹਦੀ ਕੋਈ ਬਾਂਹ ਫੜਨ ਵਾਲੇ ਨੇ, ਗੁਰੂ ਨਾਨਕ ਉਹਦੀ ਜਾ ਕੇ ਬਾਂਹ ਫੜਦਾ। ਦੀਪਾਲਪੁਰ ਦੇ ਵਿੱਚ ਇੱਕ ਕੋਹੜੀ ਬੈਠਾ ਦਿਨ ਰਾਤ ਤੜਫਦਾ ਹੈ, ਤੇ ਮੈਂ ਸੰਖੇਪ ਦੇ ਵਿੱਚ ਬੇਨਤੀ ਕਰਾਂ, ਜੇ ਕਿਸੇ ਨੇ ਜਾ ਕੇ ਉਹਦਾ ਦਰਵਾਜ਼ਾ ਖੜਕਾਇਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ। Lepers who were lying in the roads in Deepalpur in India, there was a leper crying out. Even his family kicked him out. But Guru Nanak is such a friend. He grabbed hold of the arm of that leper and he said, if no one keeps you, I'll look after you. The leper said, but nobody comes here. Nobody wants to be my friend. Everybody's left me, even my mother and even my father. Guru Nanak says, I'll be your mother and father. Guru Nanak Patshah Ji ne utthe shabd ucharan kita, jiyo tapta hai baro bar, tap tap khata hai bahut bekar, jai tan bani visar jai jyo pakka rogi, ਵਿਲ ਲਾਏ। ਤੇ ਉਸ ਸ਼ਬਦ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਇੱਕ ਕਮਾਲ ਦਾ ਜਿਹੜਾ ਸਿਧਾਂਤ ਰੱਖਿਆ, ਜੇ ਕੋ ਡੁੱਬੈ। ਦੁਨੀਆਂ ਦੇ ਲੋਕ ਕਹਿੰਦੇ ਜਿਹੜਾ ਡੁੱਬ ਗਿਆ ਡੁੱਬ ਗਿਆ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਹੀਂ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਡੁੱਬਦੇ ਜਾਂਦਿਆਂ ਦੀ ਵੀ ਬਾਂਹ ਫੜਨ ਵਾਲਾ ਗੁਰੂ ਨਾਨਕ ਹੈ। ਜੇ ਕੋ ਡੁੱਬੈ, ਇਫ ਸਮਨ ਇਜ਼ ਡਰਾਊਨਿੰਗ ਇਨ ਦਿਸ ਵਰਲਡ, if you're drowning in ego, in hatred, if your eyes are not in your control, if your tongue is not in your control, if your ears are listening to the slander of the world, if your mind is set on fire by desire, by ego, by hatred for others, Guru Nanak Dev Ji says, even if you're drowning in this world, I can grab hold of your arm. Je ko dubai, if someone is dubai drowning, phir hove sar, even then they can be saved, if they grab hold of the arm of Guru Nanak. Main 3 ਮਿੰਟਾਂ ਦੇ ਵਿੱਚ ਆਪਣੀ ਗੱਲ ਨੂੰ ਜਿਹੜੀ ਸਮਾਪਤ ਕਰ ਦੇਣਾ ਹੈ, ਭਾਵੇਂ 1:15 ਤੱਕ ਟਾਈਮ ਦਿੱਤਾ ਹੈ, ਲੇਕਿਨ ਮੈਂ ਪਹਿਲਾਂ ਹੀ ਸਮਾਪਤੀ ਕਰ ਦੇਣੀ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ, ਤੇ ਗੁਰੂ ਸਾਹਿਬ ਜੀ ਕੈਸੇ ਮਿੱਤਰ ਨੇ, ਜਾ ਕੋ

ਭਜੇ ਆਸਰਾ, ਚੁੱਕੇ ਸਭ ਅਸਰਾਓ। ਮਹਾਰਾਜ ਕਹਿੰਦੇ ਨੇ ਤੇ ਅਸੀਂ ਅਕਸਰ ਇਹ ਗੱਲ ਪੜ੍ਹੀ ਹੋਈ ਹੈ ਗੁਰੂ ਸਾਹਿਬ ਜੀ ਦੀ ਬਾਣੀ ਅੰਦਰ, ਇਹ ਬਚਨ ਅਸੀਂ ਪੜ੍ਹਿਆ ਤਕਰੀਬਨ ਕੰਠ ਵੀ ਹੋਏਗਾ, ਲੇਕਿਨ ਅੰਦਰ ਵਸਾਈਏ ਕਿਉਂਕਿ ਅੱਜ ਤੱਕ ਗੁਰੂ ਕੇ ਪਿਆਰੋ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸਾਰਿਆਂ ਨੂੰ ਮਿੱਤਰ ਬਣਾ ਕੇ ਵੇਖ ਲਿਆ ਗੁਰੂ ਦੇ ਸਿੱਖਾਂ, ਗੁਰੂ ਨਾਨਕ ਦੇਵ ਜੀ ਨਾਲ ਮਹਾਰਾਜ ਨਾਲ ਮਿੱਤਰਤਾ ਪਾ ਲੈ। ਜਾ ਕੋ ਮੁਸ਼ਕਲ ਅੱਤ ਬਣੇ, ਇਫ ਯੂ ਇਨ ਦਾ ਵਰਸਟ ਸਿਚੁਏਸ਼ਨ ਇਨ ਯੋਰ ਲਾਈਫ, ਢੋਈ ਕੋਈ ਨਾ ਦੇ, nobody supports you, nobody loves you, lagu hoye dushmana, if you're surrounded on all four corners by dushmans, by enemies, saak pe bhaj khale, even if your own relatives move their face away from you, but sabbo bhaje asra, you have no support left in your life, chukke sab asrao, you have nothing left, chit aave os paar brahm lage na tatti vao. If you remember Waheguru even for one second, Waheguru Ji will save you from even the hot winds of this world. Waheguru Ji will save you from the pains of this earth. You've made friends with many people. Mitra kanere kar thaki mera dukh kaate koi. Farida gali so sajjan bhi ek tutendi naal ha. Gallan wale te mitra bade ne, par ek de naal mitrata paun wale virle ne. Guru Granth Sahib Ji Maharaj's Bani says, Mitr kanere kar thaki, I've made many friends in my life, mera dukh kaate koi, but no one's taken away my pains inside. Te jado Kabir Ji de shabd padde, Kabir Ji kehnde ne, Kabir sukh na eh jag, kahe jo bahute meet, jo chit rakhe ek syon, te sukh paave neet. Pyareya, ਬਾੜੀ ਮਿੱਤਰਤਾ ਪਾ ਕੇ ਇਹ ਦੁਨੀਆਂ ਦੇ ਅੰਦਰ ਸੁੱਖ ਨਹੀਂ ਮਿਲਦਾ, ਤੂੰ ਗੁਰੂ ਨਾਨਕ ਪਾਤਸ਼ਾਹ ਨਾਲ ਮਿੱਤਰਤਾ ਪਾ ਲੈ, ਐਸ ਲੋਕ ਦਾ ਸੁੱਖ ਵੀ ਪਰ ਲੋਕ ਦਾ ਸੁੱਖ ਵੀ ਤੈਨੂੰ ਮਿਲੇਗਾ। ਕਬੀਰ ਜੀ ਸੈਸ, ਕਬੀਰ ਸੁੱਖ ਨਾ ਇਹ ਜਗ, ਯੂ ਵਿਲ ਨਾਟ ਫਾਈਂਡ ਪੀਸ ਇਨ ਦਿਸ ਵਰਲਡ। ਐਂਡ ਟੂਡੇ ਔਨ ਫੇਸਬੁੱਕ ਪੀਪਲ ਹੈਵ ਥਾਊਜ਼ੈਂਡਸ ਆਫ ਫਰੈਂਡਸ, ਦੇ ਹੈਵ ਨੈਵਰ ਇਵਨ ਮੈਟ ਦਾ ਪਰਸਨ, ਦੇ ਹੈਵ ਨੈਵਰ ਇਵਨ ਸੀਨ ਦਾ ਪਰਸਨ, ਬਟ ਵੀ ਆਰ ਫਰੈਂਡਸ, ਵੀ ਮੇ ਨਾਟ ਇਵਨ ਰਿਮੈਂਬਰ ਆਲ ਦਾ ਨੇਮਸ ਆਫ ਦੋਜ਼ ਪੀਪਲ, but have we found inner peace by making 500 friends on Facebook? Are you happy now? Have you gained inner satisfaction now that you know half of England or half of Canada? Now that you know the names of people sitting in Singapore, what has it done to your inside? Has it not set you on fire even more? Has it not brought you into more arguments? Has it not brought you into more debates? Has it not depressed you even more? Think about it. Kabir sukh na e jag. Kabir Ji gives us that formula 500, 400 years before we go into these things. You will not find friends. You will not find peace in making many friends in this world. Make friends with the Guru. Make friends with the Gur Sikhs. Make friends with Waheguru. And Waheguru will hold onto your arm. Guru ke pyaro jinna ne fir Guru Nanak naal mitrata paayi na, Bhai Mardana vaangu. Bhai Mardana Ji ek wari Guru Paatshah Ji ture jaande ne na, Bhai Mardana Ji ne chola phad laya Guru Nanak Dev Ji Maharaj Ji da. ਚੋਲਾ ਫੜ ਕੇ ਨਾ, ਜਨਮ ਸਾਖੀ ਦੇ ਬਚਨੇ ਆ ਭਾਈ ਬਾਲੇ ਵਾਲੀ, ਜਦੋਂ ਚੋਲਾ ਫੜ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ, ਤੇ ਗੁਰੂ ਸਾਹਿਬ ਜੀ ਪਿੱਛੇ ਪਰਤ ਕੇ ਵੇਖੇ, ਮਰਦਾਨਾ ਕਹਿੰਦਾ ਭਾਈ ਸਾਹਿਬ ਜੀ, ਕਹਿੰਦੇ ਬਾਬਾ ਤੇਰੇ ਮੇਰੇ ਮੈਂ ਅੰਤਰ ਨਾ ਕਾਈ, ਤਕਰੀਬ ਨੇ ਬਚਨ ਨੇ, ਕੁਝ ਕੁ ਮੈਨੂੰ ਵਿੱਚੋਂ ਭੁੱਲਦੇ ਨੇ, ਲੇਕਿਨ ਜਿੰਨੇ ਕੁ ਯਾਦ ਨੇ ਆਪ ਜੀ ਨਾਲ ਮੈਂ ਰੱਖਾਂਗਾ, ਤੇਰੇ ਮੇਰੇ ਮੈਂ ਅੰਤਰ ਨਾ ਕਾਈ, ਬਾਬਾ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ। ਭਾਈ ਮਰਦਾਨਾ ਜੀ ਕਹਿੰਦੇ ਨੇ ਕਾਈ ਗੱਲ ਆਖੀ ਮਰਦਾਨਿਆ, ਬਾਹਰ ਦੀ ਬੋਲੀ ਕਾਈ ਗੱਲ, ਇਹ ਕੀ ਆਖਿਆ ਮਰਦਾਨਿਆ? ਕਹਿੰਦਾ ਬਾਬਾ ਤੇਰੇ ਮੇਰੇ ਮੈਂ ਅੰਤਰ ਨਾ ਕਾਈ। ਕਾਈ ਗੱਲ ਆਖੀ, ਕਿਹੜੀ ਗੱਲ ਆਖੀ ਮਰਦਾਨਿਆ? ਭਾਈ ਮਰਦਾਨੇ ਨੇ ਲਾੜ ਦੇ ਵਿੱਚ ਆਖਿਆ, ਬਾਬਾ ਤੂੰ ਰੱਬ ਦਾ ਡੂਮ, ਮੈਂ ਤੇਰਾ ਡੂਮ, ਬਾਬਾ ਤੂੰ ਰੱਬ ਦਾ ਕੀਰਤਨੀ ਆਇਆ, ਮੈਂ ਤੇਰਾ ਕੀਰਤਨੀ ਆਇਆ, ਇੰਨਾ ਹੀ ਫਰਕ ਹੈ, ਹੋਰ ਬਾਲਾ ਫਰਕ ਨਹੀਂ। ਫਿਰ ਭਾਈ ਮਰਦਾਨੇ ਜੀ ਨੇ ਹੱਸ ਕੇ ਆਖਿਆ, ਬਾਬਾ ਤੈ ਖੁਦਾਏ ਪਾਇਆ, ਤੈ ਖੁਦਾਏ ਦੇਖਿਆ, ਮੈਨੂੰ ਨਾ ਵਿਛੋੜੀ ਨਾ ਇੱਥੇ ਤੇ ਨਾ ਉੱਥੇ, ਮੈਨੂੰ ਆਪਣੇ ਕੋਲ ਰੱਖੀ। ਗੁਰੂ ਕੇ ਪਿਆਰੇ, ਫਿਰ ਗੁਰੂ ਨਾਨਕ ਪਾਤਸ਼ਾਹ ਨੇ ਮਿੱਤਰਤਾ ਕਿਵੇਂ ਨਿਭਾਈ? ਜਦੋਂ ਤਪਣ ਲੱਗੇ ਕੌਡੇ ਦੇ ਕੜਾਹੇ, ਤੇ ਭਾਈ ਸਾਹਿਬ ਜੀ ਨੇ ਆਵਾਜ਼ਾਂ ਪਾਈਆਂ, ਗੁਰੂ ਨਾਨਕ ਬਾਬਾ ਜੀ ਬਚਾ ਲਓ, ਚੱਲੇ ਹੁਣ
ਤੇ ਉਸ ਵੇਲੇ ਭਾਈ ਬਾਲਾ ਜੀ ਦੇ ਕੋਲ ਬੈਠੇ ਗੁਰੂ ਨਾਨਕ ਮਹਾਰਾਜ ਨੇ ਆਖਿਆ ਬਾਲਿਆ ਜਾਣਾ ਪੈਣਾ, ਮਰਦਾਨਾ ਬੁਲਾਉਂਦਾ ਹੈ। ਭਾਈ ਬਾਲਾ ਕਹਿੰਦਾ ਮਹਾਰਾਜ ਵੀ ਉਹ ਚਲੇ ਗਿਆ ਆ, ਹੁਣ ਕਿਉਂ ਉੱਥੇ ਜਾਈਏ। ਫਿਰ ਉਸ ਵੇਲੇ ਜੋ ਭਾਈ ਬਾਲਾ ਜੀ ਨੂੰ ਗੱਲ ਆਖੀ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਨਾਨਕ ਮਹਾਰਾਜ ਕਹਿੰਦੇ ਬਾਲਾ ਭੁਜਾਂ ਕਹੇ ਕੀ ਲਾਜਾ। ਭਾਈ ਬਾਲਿਆ ਮਰਦਾਨੇ ਨੇ ਮੇਰੀ ਬਾਂਹ ਫੜੀ ਹੋਈ ਹੈ, ਮਰਦਾਨੇ ਨੇ ਮੈਨੂੰ ਆਪਣੀ ਬਾਂਹ ਪਕੜਾਈ ਹੋਈ ਹੈ, ਜਿਹਦੀ ਮੈਂ ਬਾਂਹ ਫੜਦਾ ਸਿਰ ਧਰਦੀ ਬਾਜੀ ਲੱਗ ਜਾਏ ਪਰ ਬਾਂਹ ਨਹੀਂ ਮੈਂ ਛੱਡਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ ਨਾ ਕਸ਼ਮੀਰੀ ਬ੍ਰਾਹਮਣਾਂ ਨੂੰ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰ ਮੈਂ ਛੋਟੇ ਬਾਹੇ ਜਨਾ ਦੀ ਪਕੜੀ ਹੈ। ਇਹ ਭੱਟ ਚਾਂਦ ਨੇ ਲਿਖੇ ਹੋਏ ਨੇ ਆਪਣੀ ਭੱਟ ਵਾਹੀਆਂ ਅੰਦਰ। ਕਈ ਵਾਰੀ ਅਸੀਂ ਪੁੱਛਦੇ ਜੀ ਲਿਖ ਕਿੱਥੋਂ, ਭੱਟ ਚਾਂਦ ਨੇ ਲਿਖੇ ਹੋਏ ਨੇ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋੜੀਏ। ਪਿਆਰਿਆ ਜਿਨ੍ਹਾਂ ਦੀਆਂ ਬਾਹਾਂ ਤੂੰ ਫੜੀ ਬੈਠੇ ਹੋ ਤਾਂ ਇਸ ਦੁਨੀਆਂ ਚ ਮੂੰਹ ਮੋੜੀ ਬੈਠੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਿੱਖਾ ਉਹ ਇੱਕ ਵਾਰੀ ਮੈਨੂੰ ਬਾਂਹ ਫੜਾ ਆਪਣਾ ਆਪ ਕੁਰਬਾਨ ਕਰ ਦੇਗਾ। ਬਾਲਾ ਪੂਜਾ ਕਹੇ ਕੀ ਲਾਜਾ, ਕਹਿੰਦੇ ਪੁੰਨ ਆਪਣਾ ਹੈ ਉਨ ਸੰਗ ਕਾਜਾ। ਦੂਜੀ ਗੱਲ ਹੈ ਵੀ ਸਾਡਾ ਉਹਨੇ ਨਾਲ ਹਜੇ ਕੰਮ ਹੈ, ਨਿਤਾ ਪ੍ਰਤੀ ਰਬਾਬ ਵਜਾਵੈ ਕਰ ਕੀਰਤਨੋ ਮੋਹੀ ਰਿਜਾਵੈ। ਰੋਜ਼ ਰਬਾਬ ਵਜਾਉਂਦਾ ਆ ਤੇ ਸੱਚਮੁੱਚ ਬਾਲਿਆ ਉਹਦੇ ਬਿਨਾਂ ਗੁਜ਼ਾਰਾ ਨਹੀਂ, ਮੈਨੂੰ ਭੋਜਨ ਕੀਰਤਨ ਦਾ ਮਰਦਾਨਾ ਹੀ ਦਿੰਦਾ ਹੈ। ਇਫ ਯੂ ਗ੍ਰੈਬ ਹੋਲਡ ਆਫ ਦੀ ਆਰਮ ਆਫ ਗੁਰੂ ਨਾਨਕ, ਦੋਸ ਪੀਪਲ ਹੂ ਹੈਵ ਲਵਡ ਗੁਰੂ ਨਾਨਕ ਲਾਈਕ ਭਾਈ ਮਰਦਾਨਾ ਬਿਕਮ ਫਰੈਂਡਸ ਆਫ ਗੁਰੂ ਨਾਨਕ। ਵਨ ਡੇ ਗੁਰੂ ਨਾਨਕ ਵਾਸ ਵਾਕਿੰਗ ਅਲੋਂਗ, ਭਾਈ ਮਰਦਾਨਾ ਗੋਟ ਹੋਲਡ ਆਫ ਦ ਚੋਲਾ। ਹੀ ਸੈਡ ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਮੀ ਐਂਡ ਯੂ। ਗੁਰੂ ਨਾਨਕ ਸੈਡ ਵਾਟ ਡਿਡ ਯੂ ਸੇ ਮਰਦਾਨਿਆ? ਹੀ ਸੈਡ ਦੇਰ ਇਜ਼ ਨੋ ਡਿਫਰੈਂਸ। ਗੁਰੂ ਨਾਨਕ ਸੈਡ ਹਾਉ? ਮਰਦਾਨਾ ਸੈਡ ਯੂ ਸਿੰਗ ਟੂ ਗੋਡ ਐਂਡ ਆਈ ਸਿੰਗ ਟੂ ਯੂ, ਆਈ ਐਮ ਦ ਕੀਰਤਨੀ ਆਫ ਯੂ ਐਂਡ ਯੂ ਆਰ ਦ ਕੀਰਤਨੀ ਆਫ ਗੋਡ। Then he said, you have seen God, Guru Nanak. Don't let go of me in this world or the next. And when the time came and the deep frying vats of Kauda were burning, the oil was burning, Pai Mardana was hanging in the air. And when he cried out to Guru Nanak, Guru Nanak Dev Ji was sitting next to Pai Bala, their other companion. Guru Sahib Ji turns around and says, Bala, we have to go. Pai Bala says, Pai Mardana is always getting into scrapes. Let's leave him now. ਗੁਰੂ ਨਾਨਕ ਦੇਵ ਜੀ ਸਾਹਿਬ ਨੇ ਬਾਲਿਆ ਬਾਲਾ ਭੁਜਾਂ ਗਹਿ ਕੀ ਲਾਜਾ, ਆਈ ਗ੍ਰੈਬ ਹੋਲਡ ਆਫ ਦੀ ਆਰਮ ਆਫ ਭਾਈ ਮਰਦਾਨਾ, ਆਮ ਨੋਟ ਗੋਨਾ ਲੈਟ ਗੋ। ਇਫ ਯੂ ਗ੍ਰੈਬ ਹੋਲਡ ਆਫ ਦੀ ਆਰਮ ਆਫ ਗੁਰੂ ਨਾਨਕ, ਇਫ ਯੂ ਗਿਵ ਗੁਰੂ ਨਾਨਕ ਯੋਰ ਆਰਮ, ਗੁਰੂ ਨਾਨਕ ਵਿਲ ਨੋਟ ਲੈਟ ਗੋ ਆਫ ਯੋਰ ਆਰਮ ਇਨ ਦਿਸ ਵਰਲਡ ਆਫ ਦ ਨੈਕਸਟ। ਪਰ ਲੋੜ ਹੈ ਗੁਰੂ ਕੇ ਪਿਆਰਿਓ, ਅੱਜ ਗੁਰੂ ਸਾਹਿਬ ਜੀ ਨੂੰ ਆਪਣੀ ਬਾਂਹ ਪਕੜਾਉਣ ਦੀ। ਜੇ ਬਾਂਹ ਪਕੜਾ ਦਈਏ ਨਾ ਤੇ ਬਾਂਹ ਕਿਵੇਂ ਪਕੜਾਉਣੀ ਹੈ? ਮਹਾਂਪੁਰਖ ਕਹਿੰਦੇ ਹੁੰਦੇ ਸੀ ਨਾਨਕ ਸਰ ਵਾਲੇ, ਸਿੱਖਾਂ ਨਿਤਨੇਮ ਕਰ, ਗੁਰੂ ਨਾਨਕ ਦੇਵ ਜੀ ਨੂੰ ਬਾਂਹ ਪਕੜਾਉਣੀ ਇਹ ਗੱਲ ਹੈ। ਨਿਤਨੇਮ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਪਣੀ ਬਾਂਹ ਪਕੜਾਉਣੀ ਹੈ, ਨਿਤਨੇਮ ਨਾ ਛੱਡੀ ਸੱਚਮੁੱਚ। ਫਿਰ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨਾਲ ਮਿੱਤਰਤਾ ਪਾ ਲਈ ਹੈ ਨਾ, ਤੇ ਫਿਰ ਸੱਚੇ ਪਾਤਸ਼ਾਹ ਜੀ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਫਿਰ ਉਹਨਾਂ ਦੀ ਆਤਮਾ ਦਾ ਸਹਾਰਾ ਗੁਰੂ ਬਣਿਆ। If you make friends in this world, they may break. And if they don't break when your body dies, they will have to leave you. But if you make friends with the Guru's friendship will be with your soul. Even when you die, the Guru will stand over you and say, no, he is my Sikh. She is my Sikh. She will not burn. I will be there to protect her. Itniya ke betiyan parwan karniya. Sawa ek tak sama milya si, us to pehle main samapti kar raha haan. Te kade Maharaj ne fer sama bakhsha. ਪਿਛਲੀ ਵਾਰੀ ਵੀ ਸੋਚਿਆ ਸੀ ਕਿ ਸ਼ਾਇਦ ਇਹ ਲਾਸਟ ਦਿਵਾਨ ਆ, ਪਰ ਹੁਣ ਮੇਰਾ ਖਿਆਲ ਇੰਗਲੈਂਡ ਵੱਲ ਨੂੰ ਚੱਲ ਰਹੀ ਨੇ। ਸੋ ਪਲੀਜ਼ ਫੋਰਗਿਵ ਆਲ ਮਾਈ ਮਿਸਟੇਕਸ। ਗੁਰੂ ਸਵਾਰਿਓ, ਸਿਰ ਤੇ ਹੱਥ ਰੱਖਣਾ ਸਾਰੀ ਸੰਗਤ। ਮੇਰੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਕਿਰਪਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕਰੋ, ਮਹਾਰਾਜ ਕਹਿਣ ਵਾਲਿਆਂ ਨੂੰ ਅੰਦਰ ਦੇ ਜੀਵਨ ਦੀਆਂ ਦਾਤਾਂ ਬਖਸ਼ੋ। ਇਫ ਐਨੀ ਆਫ ਦ ਕਿਡਸ ਹੈਵ ਐਨੀ ਕੁਐਸਚਨਸ ਦੇ ਵਾਂਟ ਟੂ ਆਸਕ ਮੀ ਔਰ ਇਫ ਦੇ ਵਾਂਟ ਟੂ ਕੰਟੈਕਟ ਮੀ, I will be sitting here for a little bit longer. I'll be standing outside. You can come and ask me any of your questions. You can get my email address or whatever else you need and stay in contact with me. So, Gaj Vaj Ke Asis Baksho Sari Sangat. Sari Sangat Akhna Ji. Vaheguru Ji Ka Khalsa. Vaheguru Ji Ki.

ਪਤਾ ਨਹੀਂ ਸੁਖੀ ਨਹੀਂ ਹੈਗੇ। ਸੰਸਾਰ ਰੋਗੀ, ਸੰਸਾਰ ਇਜ਼ ਵੈਰੀ ਡਿਜ਼ੀਜ਼, ਰੋਗੀ ਮੀਨਸ ਡਿਜ਼ੀਜ਼, ਸੰਸਾਰ ਰੋਗੀ ਨਾਮ ਦਾਰੂ। ਦਾਰੂ ਇਜ਼ ਮੈਡੀਸਿਨ ਨਾਵਡੇਜ਼, ਦਾਰੂ ਇਜ਼ ਮੀਨਸ ਸਮਥਿੰਗ ਐਲਸ ਇਨ ਪੰਜਾਬੀ ਫੈਮਿਲੀਜ਼, ਬਟ ਡੋਂਟ ਥਿੰਕ ਅਬਾਊਟ ਦੈਟ। ਦਾਰੂ ਮੀਨਸ ਮੈਡੀਸਿਨ, ਇਮੈਜਿਨ ਯੂ ਗੋਟ ਇਲਨੈਸ, ਦੇਰ ਇਜ਼ ਅ ਮੈਡੀਸਿਨ ਗਿਵਨ ਟੂ ਯੂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾ ਕੇ ਸੱਚ ਬਿਨਾ। ਅਗੇਨ ਦ ਸੇਮ ਥਿੰਗ ਇਜ਼ ਕਮਿੰਗ ਇਨ ਹੇਅਰ, ਮੈਲ ਐਂਡ ਸੱਚ। ਯੂ ਗੋਟ ਡਰਟ ਐਂਡ ਯੂ ਗੋਟ ਸੱਚ ਟਰੂਥ। ਦ ਟਰੂਥ ਇਜ਼ ਪਿਓਰ, ਸੋ ਵੀ ਥਿੰਕ ਬੀ ਪਿਓਰ, ਬਟ ਅਨਫੋਰਚੁਨੇਟਲੀ ਆਵਰ ਕਨਸੈਪਸ਼ਨ ਆਫ ਪਿਓਰ ਹੈਜ਼ ਬਿਕਮ ਟੂ ਬੀ ਵਾਸ਼ਡ ਇਨ ਕਲੀਨ। ਦੈਟਸ ਨਾਟ ਟਰੂ। ਅੰਦਰੋਂ ਸੱਚ, ਐਂਡ ਦੈਨ ਓਲਸੋ ਵੀ ਨੀਡ ਟੂ ਬੀ ਗੈਟਿੰਗ ਰਿਡ ਆਫ ਦ ਕੂਡ। ਸੋ ਦ ਕੁਐਸਚਨ ਦੈਟ ਦੇ ਆਸਕ, ਵੀ ਸੇਇੰਗ ਇਟ ਅਗੇਨ, ਸੋਰੀ, ਵਨ ਲਾਸਟ ਲਾਈਨ, ਸਿਆਣਪਾ। ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾ। ਗੁਰੂ ਸੈਸ ਰੋਜ ਪੀਪੋ ਦੈਟ ਥਿੰਕ ਦੈਟ ਬਿਕਮਿੰਗ ਐਜੂਕੇਟਿਡ, ਬਿਕਮਿੰਗ ਕਲੈਵਰ ਅਬਾਊਟ ਦ ਵਰਲਡ ਐਂਡ ਅੰਡਰਸਟੈਂਡਿੰਗ ਹਾਊ ਇਟ ਵਰਕਸ, ਈਵਨ ਦੈਨ ਹੀ ਸੈਸ ਤੁਸੀਂ ਸਹਿਸ ਸਿਆਣਪਾ, ਸਹਿਸ ਮੀਨਸ ਅ ਥਾਊਜ਼ੰਡ, ਸਿਆਣਪਾ ਮੀਨਸ ਕਲੈਵਰਨੈਸ ਇਜ਼ ਐਂਡ ਇੰਟੈਲੀਜੈਂਸ। ਸਿਆਣਾ ਬੰਦਾ ਹੋਏ, ਹੀ ਨੋਜ਼ ਅ ਲੋਟ। ਸਿਆਣਪਾ ਲੱਖ ਹੋਵੇ, ਈਵਨ ਇਫ ਯੂ ਹੈਵ 100,000 ਆਫ ਦੋਜ਼ ਥਾਊਜ਼ੰਡਸ, ਈਵਨ ਦੈਨ ਦੈਟਸ ਮਿਲੀਅਨਸ, ਯਾ, that's like 1,000 of 100,000, so that's like nearly a billion clevernesses. So even if you have those things, Maharaj says, phir bhi ek na chale na. Imagine you got a billion clever little things that you know. You're like a dictionary, you're like an encyclopedia of random information that you can just blurt out at any point. We're all Wikipedia geniuses nowadays. Whenever you ask us a question, prr, and send out an answer. Maharaj says, oh, ek bhi nahi chalna tode na. So if we're not going to get this by becoming clever and educated, if we're not going to get it by staying quiet, if we're not going to get it by, if we're not going to get such by just having all the money we search for in the Maya, and also by being pure, what's left? That's what the yogis ask Guru Nanak. Guru Nanak, tell us. Let's sing this line and let's try to understand the answer. This is the real first body of the whole of Guru Granth Sahib. After Mool Mantra and the thing, it comes up to Keval Satyarag. That's the biggest question we can understand.

ਤੇਰਾ ਬੋਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਭਰੇ ਤੁਨ ਸਤ ਗੁਰ ਗੇਰਾ ਤੂੰ ਪ੍ਰਭਦਾਤਾ ਦਾਨ ਮਤ ਪੂਰਾ ਹਮ ਥਾਰੇ ਪੇ ਥਾਰੀ ਜੀਓ ਮਾਂ ਕਿਆ ਮੰਗੋ ਕਿਛ ਫਿਰ ਨਾ ਰਹਾਈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਚਰਨ ਵਿਚ ਬੈਠੇ ਹੋਏ ਸਾਧ ਸੰਗਤ ਜੀਓ, ਫੋਰਚੁਨੇਟ ਬੀਇੰਗਸ ਆਰ ਕੈਵਿਡਿੰਗ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹੂ ਇਜ਼ ਦ ਇਟਰਨਲ ਗੁਰੂ, ਹੂ ਇਜ਼ ਦ ਇਮੋਰਟਲ ਗੁਰੂ, ਹੂ ਇਜ਼ ਦ ਬਿਊਟੀਫੁਲ ਗੁਰੂ ਆਫ ਦ ਸਿੱਖ ਫਾਈਵ। ਵਿਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ, ਅਭੀ ਸੰਡੇ ਸਿੰਘਾਂ ਨੇ ਉਪਰਾਲਾ ਕੀਤਾ, ਜਿਆਦਾ ਨੇ ਫੋਰ ਇਨ ਐਫਰਟ ਫੋਰ ਐਵਰੀ ਸੰਡੇ ਟੂ ਬੀ ਲੜੀਵਾਰ ਉਹ ਕੰਟੀਨਿਊਸ ਕਥਾ ਔਰ ਸ੍ਰੀ ਜਾਪਜੀ ਸਾਹਿਬ ਭਾਈ ਸਾਹਿਬ ਸਿੰਘ ਬਹਾਦ ਮੀਰ ਜਿਹੜੇ ਫਸਟ ਮੂਲ ਮੰਤਰ ਅੰਦਰ ਪਹਿਲੀ ਪੌੜੀ ਲਾਸਟ ਫਿਊ ਵੀਕਸ ਸਚਾਈ ਹੁਕਮ ਆਇਆ ਭਾਈ ਸਾਹਿਬ ਵੱਲੋਂ ਕਿ ਜਿਹੜੀ ਦੂਜੀ ਪੌੜੀ ਸੈਕਿੰਡ ਪੌੜੀ ਉਹ ਸ੍ਰੀ ਜਾਪਜੀ ਸਾਹਿਬ ਟੂ ਦੀ ਵਿਚਾਰ ਟੂ ਦੀ ਕਥਾ ਟੂ ਡੂ ਡਿਸਕੋਰਸ ਇਜ਼ ਅਬਾਊਟ ਦ ਸੈਕਿੰਡ ਪੌੜੀ। Now, a long Shabbat in Sri Guru Granth Sahib Ji Maharaj has got something called Arthanaka. Arthanaka is a background, a history to the Shabbat. And the Arthanaka of Sri Japji Sahib is given as a conversation between our first Guru, Tan Satguru, Sri Guru Nanak Dev Ji Maharaj, and spiritual beings called Siddhas. So, Jire Guru Granth Sahib Ji Maharaj Shabbat on the Arun, which Arthanaka on the Arun. ਉਥਾਨਕਾ ਵਿਚ ਜਪਜੀ ਸਾਹਿਬ ਦੀ ਥਾਨਕਾ ਹੈਗੀ ਆ ਕਿ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਅਤੇ ਸਿੱਧਾਂ ਵਿਚ ਵਿਚਾਰ ਹੁੰਦੀ ਹਨ। ਸੋ ਇਸ ਵਿਚਾਰ ਬਿਟਵੀਨ ਦਮ, ਸੋ ਇਨ ਦ ਫਸਟ ਪੌੜੀ ਆਫ ਸ੍ਰੀ ਜਪਜੀ ਸਾਹਿਬ, ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਸਾਹਿਬ ਡਿਸਕਸ ਲਾਸਟ ਵੀਕ ਦ ਸਿੱਧ ਆਫ ਗੁਰੂ ਜੀ ਮਹਾਰਾਜ, ਹਾਊ ਡੂ ਵੀ ਅਟੇਨ ਸਾਲਵੇਸ਼ਨ। ਮਹਾਰਾਜ ਗੇਵ ਦ ਬਚਨ ਕੇ ਇਸ ਹੁਕਮ ਕਿ ਸੋਚੈ ਸੋਚ ਨਾ ਹੋ ਗਈ। ਸੋ ਮੈਂ ਗੋ ਥਰੂ ਦੈਟ ਅਗੇਨ, ਦ ਵੀਡੀਓ ਇਜ਼ ਔਨ ਯੂਟਿਊਬ। ਦ ਐਸੈਂਸ ਵਾਸ ਦੈਟ ਇਫ ਯੂ ਵਾਂਟ ਟੂ ਰੀਚ ਵਾਹਿਗੁਰੂ, ਇਫ ਯੂ ਵਾਂਟ ਟੂ ਰੀਚ ਮਹਾਰਾਜ, ਕੀਪਿੰਗ ਐਕਸੈਸ ਅਮਾਊਂਟ ਆਫ ਸੁਚਨ, ਸੋ ਕੀਪਿੰਗ ਯੂ ਨੋ ਲੋਡਸ ਆਫ ਹਾਈਜੀਨ, ਨੋ ਸਪੀਕਿੰਗ, ਮੌਨ ਧਾਰ ਲੈਣਾ, ਨੋ ਈਟਿੰਗ, ਭੁੱਖੇ ਰਹਿਣਾ ਆ। ਐਂਡ ਦ ਫੋਰਥ ਵਿਚ ਮਹਾਰਾਜ ਟੋਕਸ ਅਬਾਊਟ ਇਜ਼ ਐਜੂਕੇਟਿੰਗ ਯੋਰਸੈਲਫ, ਸਹਿ ਸਿਆਣਪਾ ਲੱਖ ਹੋਵੇ, ਸੱਚ ਤਰਾਈਆਂ, ਕਲੈਵਰਨੈਸ, ਟ੍ਰਿਕਸ, ਐਜੂਕੇਸ਼ਨ। ਮਹਾਰਾਜ ਡਿਸਕਸ ਦ ਫੋਰ ਵੇਜ, ਦੀਸ ਆਰ ਦ ਫੋਰ ਪ੍ਰਚਲਨ, ਦੀਸ ਦੀ ਵੈਰੀ ਫੋਰ ਕਾਮਨ ਵੇਜ ਆਫ ਸਾਲਵੇਸ਼ਨ। ਮਹਾਰਾਜ ਸੇਜ਼ ਨਨ ਆਫ ਦੀਸ ਫੋਰ ਵੇਜ ਵਿਲ ਮੇਕ ਯੂ ਰੀਚ ਵਾਹਿਗੁਰੂ। ਸੋ ਜਿਹੜੇ ਚਾਰ ਪ੍ਰਕਾਰ ਦੇ ਮੁਕਤੀ ਦੇ ਤਾਰ ਜਿੱਦਾਂ ਹੈਗੇ ਸੀ, ਉਹ ਮਹਾਰਾਜ ਕਹਿੰਦੇ ਕਿ ਇਹ ਤੁਹਾਨੂੰ ਕਿੱਥੇ ਨੀ ਲੈ ਕੇ ਜਾਓਗੇ। ਫਿਰ ਸਿੱਧਾ ਨੇ ਦ ਆਕਸ ਨੇ ਕੁਐਸਚਨ ਸੇਜ਼ ਇਟ, ਯੋਕਸ ਮਹਾਰਾਜ ਕਿਵ ਸਚਿਆਰਾ ਹੋਈ ਹੈ, ਕਿਵ ਕੂਰ ਹੈ ਟੁੱਟੈ ਪਾਲ। ਸੋ ਮਹਾਰਾਜ ਜੀ ਨੇ ਪੁੱਛਿਆ ਕਿ ਹਾਊ ਡੂ ਵੀ ਬਿਕਮ ਟਰੂਥਫੁਲ, ਕਿਵ ਸਚਿਆਰਾ ਹੋਈ ਹੈ, ਕਿਵ ਕੂਰ ਹੈ ਟੁੱਟੈ ਪਾਲ, ਜਿਹੜੀ ਕੂਰ ਦਿਸ ਵੇਲ ਆਫ ਫਾਲਸਨੈਸ, ਹਾਊ ਡਿਜ਼ ਦੈਟ ਬ੍ਰੇਕ। ਫਿਰ ਮਹਾਰਾਜ ਜੀ ਨੇ ਜਵਾਬ ਦਿੱਤਾ, ਮਹਾਰਾਜ ਕੇਵ ਬਚਨ ਕੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜ ਹੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮਹਾਰਾਜ ਜੀ ਨੇ ਆਖਿਆ ਜੇ ਕਿਸ ਕੋਈ ਚਾਹੁੰਦਾ ਹੈ ਮੁਕਤੀ, ਸਮਨ ਵਸਟ ਗੇ ਸਾਲਵੇਸ਼ਨ, ਸਮਨ ਵਸਟ ਰੀਚ ਦ ਟਰੂਥ, ਦੇ ਹੈਵ ਟੂ ਲਿਵ ਇਨ ਦ ਪਾਣਾ, ਦੇ ਹੈਵ ਟੂ ਲਿਵ ਇਨ ਦ ਹੁਕਮ, ਔਰ ਦੇ ਹੈਵ ਲਿਵ ਇਨ ਦ ਓਰਡਰ ਔਰ ਵਾਹਿਗੁਰੂ ਦਾ ਕਾਰਗੁਰੂ। ਫਿਰ ਸਿੱਧਾ ਨੇ ਹੋਰ ਦ ਆਕਸ ਨੇਵਰ ਕੁਐਸਚਨ, ਜਦੋਂ ਮਹਾਰਾਜ ਜੀ ਤੁਸੀਂ ਦੱਸ ਜਿਠਾਓ ਦੱਸ ਤਾਂ ਦਿੱਤਾ ਸਾਨੂੰ ਕਿ ਵੀ ਹੈਵ ਟੂ ਬਿਕਮ ਪਿਓਰ, you told us to become pure, we have to live in the hukam of Vaheguru Akal Purakh. Now, the question we got for you Maharaj now is, what is hukam? What is paana? What is the order of Vaheguru? And then, Maharaj in the second body of Sri Japji Sahib, in the ultimate body of Brahm Dhyan, it's known, it's said that if you want to have the ultimate gyan, if you want the ultimate knowledge of the world of Gurbani, look into Ik O Ankar. Do Abhyas, do Simran of Ik O Ankar. But upon Kali Yogi Jeevan, within us we haven't got much Sikhi, we haven't got much ability to sit and do Abhyas or learn.
So Maharaj says, Ja Mool Mantarya, that is Vyakhya, that is discussion of Ik Oankar. And if we still don't understand Mool Mantar, then Maharaj says, the whole of Sri Japji Sahib is a discussion, is vichar, is an explanation of Ik Oankar. But we today still do not understand that. So, during the 1430 Ans of Sri Guru Nanak Sahib Ji Maharaj, our explanation of Ik Oankar. So, Maharaj Ji, Jiri Puri Sampuram Bani Han, that is a vichar ya Ik Oankar di. Ji saade dil vich, saade hirda vich, Ik Oankar bas gaya, phir mukt ho jonge. Ji saade dil vich Vaheguru bas gaya, mukt ho jonge. To reach salvation, if we understand, we contemplate, and we drill within us Ik Oankar, then we will get salvation. And then in the explanation of Ik Oankar, Maharaj talks about hukam. So the first pankti or the second body is hukami hovan akar hukam na kahya jai. Akar means form, means shape, means taking some sort of rūp dhārana is ākār. So Maharaj says, hukmi hovan ākār. In the hukam, in the pāna, in the command, in the order of Vaheguru, we are born. In the hukam of Vaheguru, you get dogs, cats, fish, the whole shebang. You have everything. Not even a leaf can fly away without it being in Maharaj's pāna, in Maharaj's hukam. So what Maharaj is saying is hukmi hovan akar. Everything is created within hukam. Hukam na kahya jai. To describe the hukam, Maharaj talks about that. Later on in Sri Japji Sahib, Maharaj says, Nanak kathana karada sar. To try and describe hukam, to try and describe Vaheguru, to try and describe Gurbani, is like chewing on iron, which is impossible. That's how it is for anyone to come and sit on this stage, or in fact any stage in any Gurdwara Sahib, or wherever you do discussion of Gurbani, the Kathavachak, the Pracharak, is literally trying to chew iron by explaining Gurbani. Because Gurbani is the ultimate jnan. Kai katha avhari katha, they say Guru Nanak di baat mah baat mah baat. Within one thing of Guru Nanak Dev Ji Maharaj, there's one thing. And from there, there's another explanation, there's another explanation, and then another explanation. To me, hukmi hovan akar might mean one thing. To someone else in the Sangat, hukmi hovan akar might mean totally different. Jire arthya, the first, the mukh arth, is what we're going through today. So, in the Sangat, there's probably Singhs and Singhaniya, or other Gursikhs, or other brothers and sisters who know a lot more than me, might be saying, Pajne hor kuj arth karte. Jire the first, very basic arth we're doing is in English. I know Bhai Sukhraj Singh Ji from Leeds, if you look, go on YouTube, they've done more deeper explanations of Japji Sahib. So you can listen to that. If they're still not happy, then you can listen to Guru in Punjabi of Sant Gyani Gurbachan Singh Ji or Gyani Thakur Singh Ji. They've done a lot more deeper meanings of Japji Sahib. So, hukam na kahya jai. Trying to describe or explain hukam is impossible. Why? Because everything is in Maharaj's hukam. We do not know what is hukam. We do not know what is going to happen. If we knew, then we can discuss, we can say, Padi, idda ho nagiya, tusi bavita na karo. But in hukam, we don't understand hukam, we don't realize. Only with ultimate brahmgyan can we see what hukam is. Brahmgyan means the ultimate knowledge of Vaheguru. And the next pankti Maharaj says, hukmi hovan jiya, hukam malai vatayai. Now, just a quick note, Jira Arthakar Din Gurbani, when you're trying to explain Gurbani, each Laga Mata, each Aira Mukta, each Onkar has a meaning. So when you read Gurbani, you see the Akhar in front of you. Sometimes we see Sahariya, we see Bihariya, we see Onkar, we don't pronounce some of them. But Kalle Kalle Laga Mata Akhara Vich Gyaniya. Dekho hon, Hukmi Hovar Jiya. Jee Darthya, so Jajje Bihari. Jee da arthya, manukh, banda. Jee, jada era, mukta lagya naal. That means that within jee, we're including everything that has a soul within it. So animals,
fish, dog, cats, bears, the whole, you know, I can name you quite a few animals. Point being, it's not, you know, it's not a name, animal naming session. It's in fact trying to understand Gurbani. So I'm saying, hukmi ho wana jiya. So within every single animal on this planet is in hukum. So not just humans, not just our actions, but everything we see. If a bird is flying from one destination to another, that's in hukum. If penguins, for example, I'm a very big fan of penguins, by the way. Well, I don't know much about them, but what I do know, penguins, they travel miles and miles. And then the father of the penguins stays in one place, and the mother, she goes somewhere else, she goes back home. And that's in hukum, that the fact that the father somehow feeds the baby penguin. And if the mother makes it back in time, the baby will survive, that baby penguin survive. If the mother doesn't, the baby will die. So that's in hukum. Mother's creation is so fantastic. We think that there's even beings within stones that we don't know about. In Gurbani, Marjim talks about how many species are actually in the water. So 4.2, Marjim says the Ginti, 4.2 million species are within just the water. And if you read, if you keep up with science, you always see that they're discovering new animals in the water, new types of fish, koi shark nikal jandi, koi dolphin nikal janda na. Marjim's Bani Sobhyant, it's got ultimate Brahm Gyan in it. So Marjim's Hukumi Hovan Jiya. So all the people, all the animals, all the species are within Hukum. The Marjim says, Hukum Milaver Diyayi. So within Hukum, people are given Vidyayi. In Sufi Math, in the

ਉਸ ਸਿਟੀ ਟੂ ਫਾਰ ਟੂ ਸੇਵ ਆ ਟੂ ਪ੍ਰਚਾਰ ਐਵਨ ਫਾਰ ਟੂ ਬ੍ਰਿੰਗ ਹਿਮ ਡਾਊਨ। ਉਹ ਕਹਿੰਦਾ ਬੰਦਾ ਕੀ ਐਵੇਂ ਪ੍ਰਚਾਰ ਕਰਦਾ, ਵੱਡਾ ਆਇਆ ਕਥਾ ਚ, ਵਧਾ ਆਇਆ, ਵੱਡਾ ਆਇਆ ਕੀਰਤਨੀ, ਵੱਡਾ ਆਇਆ ਤਬ ਤਬ ਲੱਗ ਰਿਹਾ ਖੇਲਣ ਨੂੰ, ਤੇ ਸਹੀ ਨਾ ਦੇਖੋ ਬ੍ਰਿੰਗ ਯੂ ਡਾਊਨ। ਪਰ ਜੇ ਮਹਾਰਾਜ ਗਿਵਨ ਯੂ ਅ ਗੁਣ ਨੋ ਕੈਨ ਟੇਕ ਦੈਟ ਫਰੋਮ ਯੂ। ਐਂਡ ਅਦਰ ਟਾਈਮ ਵਾਹਿਗੁਰੂ ਲਾਵਸ ਇਜ਼ ਵੈਨ ਅ ਖਾਲੀ ਪਾਂਡਾ ਮਸਾਊਫ, ਅ ਖਾਲੀ ਪਾਂਡਾ ਸਾਊਂਡ ਇਜ਼ ਗੋਇੰ ਨੋ ਨਥਿੰਗ ਵਿਦ ਇਨ ਦੈਮ, ਬਟ ਹਿਊਮਨਸ ਟ੍ਰਾਈ ਟੂ ਬ੍ਰਿੰਗ ਹਿਮ ਅਪ, ਟੂ ਬਿਗ ਹਿਮ ਅਪ, ਐਂਡ ਹੀ ਇਜ਼ ਸਿਕ ਮੈਨ। ਇਟਸ ਬਹੁਤ ਵਧੀਆ ਸਿੰਘ ਇਸ ਗੰਦਾ ਯਾਰ। ਮਾਰਜ ਲਾਵਸ ਦੈਟ ਵਾਈ ਇਜ਼ ਹੀ ਲਾਵ, ਬਿਕਾਜ਼ ਵਿਦਆਊਟ ਮਾਰਜ ਇਜ਼ ਕਿਰਪਾ we can get nowhere in our terms of Sikhi. In terms of spiritual advancement, we will get nowhere. So moving on. Hukami uttam neej, hukam lekh dukh sukh paaya hai. I'm not sure if you've got the translation on the screen. The translation in front of me say, Hukami uttam neej, hukam lekh dukh sukh paaya hai. By his command, some are high and some are low. Asal jo arth pehle arth hai, is the arth means, if you look at that meaning, it means that there's some sort of hierarchy. But in essence, Maharaj says that we are all one, because everyone is born equal. So, the actual art is hukumi uttam neej. Hukumi, within hukum, within the command of Vaheguru. Uttam means high, means good actions. So, within hukum, people do seva. Within hukum, people do simran. Within hukum, people go to a charity work, to a charity shop and help people there. Work for voluntary, help other charity organizations, seva kar diya. The Ma'ura says, Hukami uttam neej. At the same, if somebody is doing good in hukam, some people are doing bad in hukam. So it is in their hukam, it is in their karam to do bad actions. Now you're thinking, how is it in someone's hukam to do bad actions? We all are born. Every decision we make in life, we have free will. We choose either to go to the Gurdwara Sahib and with these hands do seva, do Chaur Sahib or Satguru Sri Guru Nanak Sahib Ji Maharaj, to wash the pande of the Sangat, to go to a children need shop and help out there, or work with other organizations and do seva. Or we decide with these same hands to commit bar, to go around doing chori, doing thaggi. So it is in our decision. That's what's called free will. And then whatever decision we make, our karma play out as a result. So if a singh you or anyone here does seva for one day, 2 days seva kar daya, nishkam ho ke, does seva without any sense of return, what happens? His karma will play out accordingly. So, every good thing you do, it takes away the path you've committed in previous janams or in this life itself. So the more puna we do, our pichle path are getting destroyed. Maharaj says, hukam lekh dukh sukh paaya hai. Within hukam, we get pain, we get khushi. Maharaj says, gurbani patti likhi, taan dangur nanak devi Maharaj says, ਦੱਦਾ ਦੋਸ ਨਾ ਦਿਓ ਕਿਸੈ ਦੋਸ, ਦੱਦਾ ਦੋਸ ਨਾ ਦਿਸੈ, ਦੱਦਾ ਦੋਸ ਨਾ ਦੀਜੈ, ਦੱਦਾ ਦੋਸ ਨਾ ਵੋ ਵਾਰੇ ਸੈ ਖੋਲ ਮੇ ਬੰਕ ਤੇ ਤੋ ਮੋਮੈਂ ਸੋ ਦਿਸ ਵਾਂਟ ਟੂ ਕਮ ਆਊਟ ਬਟ ਦ ਵਾਰ ਇਜ਼ ਸੇਇੰਗ ਦੈਟ ਵਾਈ ਡੂ ਵੀ ਬਲੇਮ ਦ ਪੀਪਲ। ਦੱਦਾ ਦੋਸ ਦੱਦਾ ਕਾਹੂ ਨਹੀਂ ਜੀ, ਦੱਦਾ ਦੋਸ ਦੋਸਤ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੈ ਅਵਰ ਜਨਮ। ਵਾਈ ਡੂ ਵੀ ਬਲੇਮ ਦ ਪੀਪਲ ਫੋਰ ਆਵਰ ਦੋਸ਼, ਫੋਰ ਆਵਰ ਪੇਨਸ ਆਰ ਸੋਰੋ, ਦੈਟ ਇਜ਼ ਅ ਰਿਜ਼ਲਟ ਆਫ ਆਵਰ ਕਰਮ, ਆਵਰ ਐਕਸ਼ਨਸ। ਦੈਟਸ ਵਾਟ ਇਜ਼ ਹੁਕਮ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ ਹੈ। ਸੋ ਦੁੱਖ ਸੁੱਖ ਇਜ਼ ਆਲਵੇਜ਼ ਇਨ ਹੁਕਮ। ਇਫ ਵੀ ਡੂ ਗੁੱਡ ਐਕਸ਼ਨਸ, ਵੀ ਵਿਲ ਸੀ ਵਾਟ ਵੀ ਵਾਂਟ ਕਮ ਥਰੂ। In the time of Sant Gyani Kartar Singh Ji, a prominent Sikh scholar, at that time, there's a bibi, she wanted one of the khanpar sahib karaya si, Mataava ne khanpar kare karaya si. At the end, Sant Ji goes to her, that ardaas karni hai, what ardaas should we do? Ji, the bibi, the mata said, Baba ji ardaas kar do dukh di. She asked for ardaas of pain, of sorrow.

ਬਲਿਹਾਰੀ ਗੁਰੇ ਆਪਣੇ ਦਿਉ ਫਾੜੀ ਸਦਵਾਰ ਜਿਨ ਮਾਨਸ ਦੇ ਦੇਖੇ ਕੀਏ ਕਥ ਨਾ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ

ਮਹਾਰਾਜ ਸਹਿਜ ਸੁਖ ਨਿਸਾਰ ਜਿਸ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਣ ਸੇਜ਼ ਦੈਟ ਯੂ ਅਟੈਚ ਯੂ ਰਿਨਾਉਂਸ ਦ ਵਨ ਹੂ ਗੇਵ ਟੂ ਯੂ ਦ ਵਨ ਹੂ ਗੇਵ ਟੂ ਯੂ ਵੀ ਰਿਨਾਉਂਸ ਵੀ ਸੇ ਇਟਸ ਨਾਟ ਫਰੋਮ ਹਿਮ ਐਂਡ ਵੀ ਅਟੈਚ ਆਰਸੈਲਵਸ ਟੂ ਸਮਥਿੰਗ ਐਲਸ ਵੀ ਅਟੈਚ ਆਰਸੈਲਵਸ ਟੂ ਆਰ ਜੋਬ ਟੂ ਆਵਰ ਅਦਰ ਥਿੰਗਸ ਦੈਨ ਦ ਨੈਕਸਟ ਵਨ ਇਜ਼ ਰੀਲੀ ਇੰਪੋਰਟੈਂਟ ਬਿਕੋਜ਼ ਨਾਨਕ ਸੇਜ਼ you will never succeed if you don't worship the one who made you and thank the one who made you, because without the name there's no honor. We're all going to die. Repeat every time, you say to yourself in the morning, I'm going to die one day, and then think, what should I do then? Because when we leave this earth,

ਸਹਿਜ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਐਸ ਇਸ ਸਨ ਖਮਜ਼ਾ ਚੜੇ ਦਿਵਸ ਗੁਰਬਾਣੀ ਗਾਵੇ ਸਿੰਘ ਗੁਰਬਾਣੀ ਡੂ ਆਵਰ ਨਿਤਨੇਮ ਵੈਰੀ ਇੰਪੋਰਟੈਂਟ ਟੂ ਹੈਵ ਅ ਡੇਲੀ ਰੂਟੀਨ ਦ ਗੁਰਬਾਣੀ ਟੀਚਸ ਐਵਰੀਥਿੰਗ ਦੈਨ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਈਵਨ ਇਫ ਯੂ ਨੈਵਰ ਡਨ ਇਟ ਬਿਫੋਰ ਜਸਟ ਟ੍ਰਾਈ ਰਿਮਾਇੰਡ ਯੂਰਸੈਲਫ ਐਵਰੀ 10 ਮਿੰਟਸ ਸੇ ਵਾਹਿਗੁਰੂ Every 10 minutes, say Vaheguru. If you keep doing that, after some time, every 5 minutes, you start saying Vaheguru. Bandhiyan, uthtiyan, har naam te aave. Concentrate. Remember why you came here. We came here to do one thing. Naam japana. Japota eko nama, avar nirafal kama. Nothing else is of any fal, fruit. There's no fruit in anything else in this world, only naam. Japota eko nama. And Mara says, so saas ke raas te aaye, jo saas ke raas te aaye mera har har. With every breath, when we get to that point, we start doing with every breath. Then Mara says, so gur sikh guru man paave. That gur sikh becomes pleasing to Vaheguru. What do we put in front of Vaheguru? We put naam. Hey Maharaj, I'll live your life. Put ourselves in Maharaj, what you tell me, I'll listen. Upadesh guru. Guru's teaching, he's a teacher. So listen and follow. Me too, you too, all of us. We're just six. Just trying to follow our guru.

ਜੁਗਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਊਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੈ ਆਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਠੀ ਕੋਟ ਕੋਟ ਦੇਤਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਓ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੁਨ ਧਰੇ ਪਿਆ।